Bertanya.

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

0: ਵਾਹਿਗੁਰੂ
1: ਵਾਹਿਗੁਰੂ
0: ਵਾਹਿਗੁਰੂ
1: ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

0: 와이그루 와이그루
1: 라라사이브
0: 카운터 와이그루 지기 프라데 소다라라사이브

0: ਪੁੱਤ ਜੀ ਸੇ ਜਨ ਜਗ ਮੈਂ ਸੁਖ ਵਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਤੇ ਆਇਆ ਜੀ ਤਿਨ ਕਾ ਭਉ ਸਭ ਗਵਾਸੀ ਸੇ ਧਨ ਸੇ ਧਨ ਜਿਨ ਹਰ ਤੇ ਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੇ ਭਗਤ ਤੇਰੇ ਭਗਤ ਸਵਾਹੰਤ ਜੀ ਹਰ ਅਨੇਕ ਅਨੇਕ ਅਨੰਤਾ ਤੇਰੇ ਅਨੇਕ ਤੇਰੇ ਅਨੇਕ ਪੜੇ ਬਹੁ ਸਿਮਰਤ ਸਾਸ ਜੀ ਕਰ ਕਿਰਿਆ ਕਟ ਖਟ ਕਰਮ ਕਰੰਤਾ
1: ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵੇ ਮੇਰੇ ਹਰ ਭਗਵੰਤਾ
0: ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ

ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਇ, ਵਾਹਿ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੈ ਤਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ, ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ, ਸ੍ਰੀ ਹਰਿ ਕ੍ਰਿਸ਼ਨ ਧਿਆਇਐ ਜਿਸ ਡਿੱਠੈ ਸਭ ਦੁਖ ਜਾਇ, ਤੇਗ ਬਹਾਦਰ ਸਿਮਰਿਐ ਘਰ ਨਾਨਕ ਆਵੈ ਧਾਇ, ਸਭ ਥਾਈਂ ਹੋਏ ਸਹਾਇ, ਦਸੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈਂ ਹੋਏ ਸਹਾਇ, ਦਸਾਂ ਪਾਤਸ਼ਾਹਾਂ ਦੀ ਜਾਗਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜ ਪਿਆਰਿਆਂ ਚੌਹ ਸਾਹਿਬਜ਼ਾਦਿਆਂ 40 ਮੁਕਤਿਆਂ ਹਥਿਆ ਜਪਿਆਂ ਤਪਿਆਂ ਜਿਨ੍ਹਾਂ ਤੇਰਾ ਨਾਮ ਜਪਿਆ, ਵੰਡ ਕੇ ਛਕਿਆ ਦੇਖ ਚਲਾਏ ਤੇਗ ਬਾਏ ਦੇਖ ਕੇ ਅੰਡਟ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਸੀਸ ਦਿੱਤੇ, ਬਣ ਬਣ ਕਟਵਾਏ, ਖੋਪੜੀਆਂ ਲਹਾਈਆਂ, ਚਰਖੜੀਆਂ ਦੇ ਚੜੇ, ਆਰਿਆਂ ਨਾਲ ਚਲਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾ ਸਵਾਸਾ ਸੰਗ ਨਿਭਾਏ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਨਾਮ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜੀ, ਚਾਹਨ ਜਾਹਨ ਖਾਲਸਾ ਜੀ ਸਾਹਿਬ ਤਹਨ ਤਹਨ ਰਸ਼ਿਆ ਰਿਆਇਤ, ਦੇਖ ਦੇਖ ਪਤੇ ਬਿਰਤ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ। ਇਹ ਵਾਹਿਗੁਰੂ ਜੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਭਵੇਕ ਦਾਨ, ਵਿਸਾਹੋ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਂਕੀਆਂ ਚੰਦੇ ਬੁੰਗੇ, ਜੁਗ ਜੁਗ ਅਟਲ, ਧਰਮ ਕਾ ਜਾਕਰ ਖਾਲਸਾ ਜੀ ਸਾਹਿਬ ਬੋਲੋ ਜੀ। ਸਤਿਗੁਰੂ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਤਾ ਰੱਖਾ ਆਪ ਵਾਹਿਗੁਰੂ ਹੈ, ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇਤਾ ਧਾਰ ਜੀਓ, ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮਾਂ ਤੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀ ਦਾਤ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਮਾਣਿਆਂ ਦਾ ਮਾਣ, ਨਿਤਾਣਿਆਂ ਦੇ ਤਾਂ, ਨਿਹੱਟਿਆਂ ਦੀ ਔਰਤ, ਸੱਚੇ ਪਿਤਾ ਵਾਹਿਗੁਰੂ ਜੀ, ਆਪ ਜੀ ਦੇ ਹਜ਼ੂਰ, ਆਪ ਜੀ ਦੇ ਬੱਚਿਆਂ ਨੇ ਸੰਧਿਆ ਸਮੇਂ ਸੋਦਰ ਰਹਿਰਾ ਸਾਹਿਬ ਦੀ ਦੇ ਨਿਤਨੇਮ ਕੀਤੇ ਹਨ, ਪਾਣੀ ਪੜ੍ਹਦੀਆਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ ਨੇ, ਆਪ ਅਣਜਾਣ ਬੱਚੇ ਸਮਝ ਕੇ ਮਾਫ਼ ਕਰ ਦੇਣਾ ਜੀ, ਅੱਗੇ ਤੋਂ ਸਮਰਥ ਬਖਸ਼ਣੀ ਜੀ, ਪਿਛਲੇ ਔਗਣ ਬਖਸ਼ ਲਈ ਪ੍ਰਭ ਆਗੇ ਮਾਰਗ ਭਾਵੇ। ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਕੜਾ ਪ੍ਰਖਸ਼ ਪ੍ਰਸ਼ਾਦ ਦੀ ਦੇਖ ਸਜਾ ਕੇ ਹਾਜ਼ਰ ਹੈ, ਕਰੀ ਪਾਕ ਸਾਹ ਸੋਚ ਪਵਿੱਤਰਾ ਹੁਣ ਲਾਵੋ ਭੋਗ ਰਾਏ, ਆਪ ਜੀ ਦੇ ਭੋਗ ਲੱਗਿਆ ਪ੍ਰਸ਼ਾਦ ਸਾਹ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਜੋ ਜੋ ਸਕੇ ਸੋ ਆਪ ਜੀ ਦੇ ਪਵਿੱਤਰ ਨਾਮ ਜਪੇ, ਹੁਣ ਆਪਣਾ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ। ਗੁਰਮਤ ਕੈਂਪ ਦੇ 11ਵੇਂ ਦਿਨ ਦੀ ਸਮਾਪਤੀ ਦੀ ਅਰਦਾਸ ਹੈ, ਸਰਬ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਰੇ, ਜਿਨ੍ਹਾਂ ਮੇਰੇ ਤੇਰਾ ਨਾਮ ਚਿਤ ਆਵੇ, ਨਾਨਕ ਨਾਮ ਚੜ੍ਹਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਤੁਹਾਡਾ ਆਗਿਆ ਪਈ ਅਕਾਲ ਕੀ, ਤਵੇ ਚਲਾਇਓ ਪੰਥ ਸਭ ਸਿੱਖਣ ਕੋ ਹੋ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਸਾਹਿਬ ਜੀ।

0: ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਦੀ ਸਾਂਝ ਕਿਵੇਂ ਪਾਈ ਦੇ ਬੱਚਿਓ? ਸਾਰਿਆਂ ਨੇ ਹੱਥ ਜੋੜ ਕੇ, ਜਿਹਨਾਂ ਨੇ ਪ੍ਰਸ਼ਾਦ ਲੈ ਲਿਆ ਠੀਕ ਹੈ, ਬਾਕੀ ਜਾਣੇ ਸਾਰਿਆਂ ਨੇ ਹੱਥ ਜੋੜ ਕੇ ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋ ਚਾਰ ਗੱਲਾਂ ਦੱਸਣੀਆਂ ਜਿਹੜੀਆਂ ਤੁਹਾਨੂੰ ਹਮੇਸ਼ਾ ਜ਼ਰੂਰੀ ਨੇ। ਸਾਰਿਆਂ ਨੇ ਧਿਆਨ ਇੱਧਰ ਰੱਖਿਓ, ਨਾਲ ਦੀ ਨਾਲ ਪ੍ਰਸ਼ਾਦ ਲਈ ਚੱਲੋ। ਪ੍ਰਸ਼ਾਦ ਲੈ ਕੇ ਕੋਈ ਵੀ ਹੱਥ ਥੱਲੇ ਨਾ ਲਾਇਓ। ਮੈਂ ਪਹਿਲਾਂ ਵੀ ਰਿਪੀਟ ਕੀਤਾ ਸੀਗਾ, ਹਮੇਸ਼ਾ ਕੈਂਪਾਂ ਦੇ ਵਿੱਚ ਆਪਾਂ ਜਿਹੜਾ ਮੇਨ ਸਾਡਾ ਮਕਸਦ ਆ, ਤੁਸੀਂ ਕੈਂਪ ਕਿਉਂ ਲਾਉਂਦੇ ਹੋ? ਕੀ ਸਿੱਖਣ ਵਾਸਤੇ? ਹਾਂਜੀ ਬਈ, ਤੁਸੀਂ ਬਾਣੀ ਅਤੇ ਬਾਣੇ ਦੇ ਨਾਲ ਜੁੜ ਕੇ ਰਹੋ, ਠੀਕ ਹੈ। ਦੋ ਚਾਰ ਗੱਲਾਂ ਨੇ ਜਿਹੜੀਆਂ ਤੁਹਾਨੂੰ ਮੈਂ ਦੱਸਣੀਆਂ। ਹਮੇਸ਼ਾ ਜਦੋਂ ਤੁਸੀਂ ਗੁਰੂ ਘਰ ਆਉਂਦੇ ਹੋ, ਸਭ ਤੋਂ ਪਹਿਲਾਂ ਜਦੋਂ ਗੁਰੂ ਘਰ ਆਉਣਾ, ਆਪਣੇ ਪੇਰੈਂਟਸ ਨਾਲ ਆਉਂਦੇ ਹੋ, ਆ ਕੇ ਜਦੋਂ ਸ਼ੂ ਲਾਉਂਦੇ ਹੋ, ਸ਼ੂ ਲਾਉਣ ਤੋਂ ਬਾਅਦ 'ਚ ਕੀ ਕਰੀਦਾ ਵਾ? ਫਸਟ ਯੂ ਹੈਵ ਟੂ ਰਿਮੂਵ ਯੂਰ ਸੋਕਸ, ਠੀਕ ਹੈ। ਸ਼ੂ ਤਾਂ ਲਾਹ 'ਤੇ, ਤੁਸੀਂ ਸੋਕਸ ਲਾਹ ਕੇ ਨਹੀਂ ਆਉਂਦੇ, ਦਰਬਾਰ ਹਾਲ ਦੇ ਵਿੱਚ ਉਵੇਂ ਆ ਜਾਂਦੇ ਹੋ। ਸੁਣ ਰਹੇ ਹੋ? ਸਾਰਿਆਂ ਨੇ ਹੱਥ ਖੜੇ ਕਰੋ। ਸਾਰਿਆਂ ਨੇ ਸੁਣਦੇ ਹੋ ਕਿ ਨਹੀਂ? ਆ ਵੱਡੇ ਤਾਂ ਗੱਲਾਂ ਹੀ ਮਾਰੀ ਜਾਂਦੇ ਆ, ਕੋਈ ਗੱਲ ਨਹੀਂ। ਇਹਨਾਂ ਦੀ ਵੀ ਤੁਹਾਨੂੰ ਦੱਸੂ ਅੱਜ ਕਮਜ਼ੋਰੀ ਇਹਨਾਂ ਦੀ ਮੈਂ ਕਿਹੜੀ ਫੜੀ ਆ, ਜੇ ਨਾ ਤੁਸੀਂ ਧਿਆਨ ਨਾਲ ਕੋਨਸਨਟ੍ਰੇਟ ਕੀਤਾ। ਮੈਂ ਦੱਸ ਦੇਣੀ, ਇੱਥੇ ਡਿਸਪਲੇ ਕਰ ਦੇਣੀ, ਮੈਂ ਫੇਰ ਨਾ ਕਿਹੋ। ਜਦੋਂ ਤੁਸੀਂ ਦਰਬਾਰ ਹਾਲ ਦੇ ਵਿੱਚ ਆਉਂਦੇ ਹੋ, ਸੋਕਸ ਲਾ ਕੇ ਅੰਦਰ ਆਉਣਾ, ਮੱਥਾ ਟੇਕਣਾ, ਗੁਰੂ ਮਹਾਰਾਜ ਨੂੰ ਸੱਜੇ ਹੱਥ ਰੱਖ ਕੇ ਪ੍ਰਕਰਮਾ ਕਰਨੀ ਆ। ਫਿਰ ਕੀ ਕਰੀਦਾ ਵਾ? ਫਿਰ ਮੱਥਾ ਟੇਕਣਾ, ਫਿਰ ਪ੍ਰਸ਼ਾਦ ਲੈਣਾ। ਪ੍ਰਸ਼ਾਦ ਕਾਹਦੇ ਉੱਤੇ ਲਈਦਾ? ਨੈਪਕਿਨ 'ਤੇ ਕਿ ਹੱਥਾਂ 'ਤੇ? ਹੁਣ ਮੈਂ ਦੇਖਿਆ ਕੁਛ ਕੁ ਬੱਚੇ, ਤੁਸੀਂ ਜੋ ਪਹਿਲਾਂ ਪ੍ਰਸ਼ਾਦ ਲਿਆ ਗਲਾਸ ਦੇ ਵਿੱਚ ਲੈ ਕੇ ਉਹਨੂੰ ਐਂ ਛੱਕ ਰਹੇ ਹੋ, ਉਹ ਥੱਲੇ ਡੋਲੀ ਜਾ ਰਹੇ ਹੋ, ਜਾਂ ਨੈਪਕਿਨ 'ਤੇ ਉੱਤੇ ਰੱਖ ਕੇ ਤੁਸੀਂ ਥੱਲੇ ਰੱਖ ਲੈਂਦੇ ਹੋ, ਉਹਨੂੰ ਕਦੇ ਵੀ ਫਲੋਰ ਦੇ ਉੱਤੇ ਨਹੀਂ ਰੱਖਣਾ। ਹਮੇਸ਼ਾ ਪ੍ਰਸ਼ਾਦ ਹੱਥ ਵਿੱਚ ਲੈ ਕੇ ਉਹਨੂੰ ਛੱਕਣਾ। ਨੈਪਕਿਨ ਤੁਹਾਨੂੰ ਠੀਕ ਹੈ ਦਿੱਤੇ ਜਾਂਦੇ ਨੇ ਹੱਥ ਸਾਫ਼ ਕਰਨ ਲਈ, ਪਰ ਉਹਦੇ ਉੱਤੇ ਦੇਗ ਨਹੀਂ ਲੈਣੀ, ਠੀਕ ਹੈ। ਇੱਕ ਗੱਲ ਹੋਰ, ਜਦੋਂ ਤੁਸੀਂ ਦਰਬਾਰ ਹਾਲ ਦੇ ਵਿੱਚ ਐਂਟਰ ਕਰਦੇ ਹੋ, ਮੰਨ ਲਓ ਉਦੋਂ ਹੁਕਮਨਾਮਾ ਸਾਹਿਬ ਆ ਰਿਹਾ ਵਾ, ਕੀ ਕਰੀਦਾ ਫਿਰ? ਉਦੋਂ ਕੀ ਕਰੀਦਾ? ਹਾਂਜੀ ਹਾਂਜੀ, ਮੰਨ ਲਓ ਤੁਸੀਂ ਉਹ ਮੇਨ ਹਾਲ ਦੇ ਵਿੱਚ ਐਂਟਰ ਹੋ ਰਹੇ ਹੋ, ਤੁਸੀਂ ਦੇਖ ਲਿਆ ਵੀ ਹੁਕਮਨਾਮਾ ਸਾਹਿਬ ਆ ਰਿਹਾ, ਤੁਸੀਂ ਉੱਥੇ ਵੇਟ ਕਰਨੀ ਹੈ। ਹੁਕਮਨਾਮਾ ਸਾਹਿਬ ਧਿਆਨ ਨਾਲ ਸਰਵਣ ਕਰਨਾ। ਸਰਵਣ ਕਰਨਾ ਮਤਲਬ ਕੀ ਹੁੰਦਾ? ਧਿਆਨ ਨਾਲ ਸੁਣਨਾ। ਸੁਣਨ ਤੋਂ ਉਪਰੰਤ ਜਦੋਂ ਹੁਕਮਨਾਮਾ ਸਾਹਿਬ ਦੀ ਸਮਾਪਤੀ ਹੋ ਜਾਂਦੀ ਹੈ, ਤੁਸੀਂ ਫਿਰ ਆ ਕੇ ਮੱਥਾ ਟੇਕਣਾ ਵਾ। ਇਹ ਗੱਲ ਧਿਆਨ ਰੱਖੋਗੇ ਗੱਲ ਦਾ? ਓਕੇ। ਇਹ ਗੱਲ ਹੋਰ, ਆਪਾਂ ਚੌਰ ਸਾਹਿਬ ਜਦੋਂ ਕਰਦੇ ਹਾਂ, ਹਮੇਸ਼ਾ ਚੌਰ ਸਾਹਿਬ ਨੂੰ ਤੁਸੀਂ ਹੱਥ ਧੋ ਕੇ ਸਹਿਜ ਮਤੇ ਨਾਲ ਕਰਨੀ ਆ। ਮੈਂ ਦੇਖ ਰਿਹਾ ਸੀ ਕੁਛ ਕੁ ਬੱਚੇ ਬਹੁਤ ਤੇਜ਼ੀ ਨਾਲ ਕਰਦੇ ਆ। ਗੁਰੂ ਮਹਾਰਾਜ ਦੇ ਉੱਪਰ ਚੌਰ ਸਾਹਿਬ ਹੋਣੀ ਚਾਹੀਦੀ ਤੁਹਾਡੀ, ਠੀਕ। ਇਹ ਗੱਲਾਂ ਆਪਾਂ ਕੱਲ੍ਹ ਨੂੰ ਧਿਆਨ ਰੱਖਣਾ। ਅਤੇ ਇੱਕ ਹੋਰ ਮੈਂ ਗੱਲ, ਜਿਹੜੀ ਤੁਹਾਡੀ ਬ੍ਰੇਕ ਜਿਹੜੀ ਹੁੰਦੀ ਆ 4:30 ਵਜੇ ਕਰਾ, ਆਲਮੋਸਟ ਬ੍ਰੇਕ ਆ, ਕੋਸ਼ਿਸ਼ ਕਰੋ। ਸਾਡੇ ਕੋਲ ਭਾਈ ਕੁਲਦੀਪ ਸਿੰਘ ਜੀ ਆਏ ਹੋਏ ਨੇ, ਵੀ ਆਪਾਂ ਉਹਨਾਂ ਤੋਂ ਤੁਸੀਂ 3:30 ਤੋਂ ਲੈ ਕੇ 1:15 ਜਾਂ 4:30 ਤੱਕ ਇੱਕ ਸੈਸ਼ਨ ਦੀ ਕਲਾਸ ਹੋਰ ਲਓ, ਜਿਹੜੇ ਵੱਡੇ ਬੱਚੇ ਹੋ। ਜੇ ਛੋਟਿਆਂ ਦੇ ਵਿੱਚ ਬੈਠਣਾ ਬਹਿ ਜਾਓ, ਠੀਕ ਹੈ ਨਾ। ਕੱਲ੍ਹ ਤੋਂ ਥੋੜ੍ਹੀ ਬ੍ਰੇਕ ਡਾਊਨ ਕਰਕੇ ਉਹਨੂੰ ਆਪਣੀ ਕਲਾਸ ਲਓ। ਤੁਹਾਡੇ 4 ਦਿਨ ਹੋਰ ਬਾਕੀ ਆ, ਅਤੇ ਧਿਆਨ ਨਾਲ ਸਾਰਿਆਂ ਨੇ ਆਉਣਾ ਵਾ। ਹੁਣ ਸਾਰਿਆਂ ਨੇ ਮੱਥਾ ਟੇਕ ਕੇ ਆਪਣਾ ਜੇ ਕੁਛ ਛਕਣਾ ਛਕ ਲਿਓ, ਅਤੇ ਕੈਂਪ ਦੀ ਸਮਾਪਤੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਿੱਧ ਕੀਤਾ। ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਹ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ, ਤਾਂ ਆਰਿਆਂ ਨਾਲ ਚਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਦਕੇ ਸਾਂ ਸੁਆਸਾਂ ਸੰਗ ਨਿਭਾਇਆ, ਤਿੰਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ। ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ, ਬਿਰਤ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ।

ਦੇ ਦਰਸ਼ਨੀ ਸਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਾਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਹੋਟਿਆਂ ਦੀ ਓੜ ਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਹਜ਼ੂਰ ਸੋਦਰ ਰਹਿਰਾ ਸਾਹਿਬ ਦੇ ਪਾਠ ਦੀ ਅਰਦਾਸ ਹੈ ਜੀ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਵਾਫ ਕਰਨੀ ਪੜ੍ਹੀ ਸੁਣੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਦਾਸਰਿਆਂ ਦੇ ਹਿਰਦੇ ਤੇ ਵਸਾਉਣਾ ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁਲ ਭੇਟਾਵਾਂ ਪ੍ਰਵਾਨ ਕਰਨੀਆਂ ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਇਸ ਵੇਲੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਕਰੀ ਪਾਕਿਸਤਾਨ ਸੋਜ ਪਵਿੱਤਰਾ ਹਲਾਵ ਭੋਗ ਹਰਾਏ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛੱਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖ ਵਾਗ ਦੀ ਬਖਸ਼ਿਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਪਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ

ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਸ਼ੋਦਰ ਰਹਿਰਾ ਸਾਹਿਬ ਜੀ ਦੇ ਪਾਠ ਅਰਦਾਸ ਹੁਕਮਨਾਮੇ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਆਓ ਹੁਣ ਸ਼ਾਮ ਦੇ ਕਥਾ ਕੀਰਤਨ ਦੀ ਰਮਤਾ ਹੋ ਰਹੀ ਹੈ। ਕਥਾ ਕੀਰਤਨ ਦੀਆਂ ਰਲ ਮਿਲ ਕੇ ਹਾਜ਼ਰੀਆਂ ਭਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇਤਨੀ ਹਾਜ਼ਰੀ ਪ੍ਰਵਾਨ ਕਰਨੀ ਭੁਲਚੁੱਕ ਦੀ ਖਿਮਾ। ਸਵਾਹ ਹੁਣ ਆਪ ਜੀ ਨੂੰ ਸਤਿਕਾਰਯੋਗ ਗਿਆਨੀ ਕੁਲਦੀਪ ਸਿੰਘ ਜੀ ਦਮਦਮੀ ਟਕਸਾਲ ਵਾਲੇ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮਿਲਹੁ ਪਿਆਰੇ ਜੀਆ, ਪ੍ਰਭ ਕੀਆ ਤੁਮਾਰਾ ਥੀਆ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਚਵਰ ਛਤਰ ਔਰ ਤਖਤ ਕੇ ਮਾਲਕ ਗੁਰਤਾ ਗੱਦੀ ਬਿਰਾਜਮਾਨ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੀਵੜ ਅਵਰ ਨ ਕੋਏ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਅਪਾਰ ਰਹਿਮਤ ਮਿਹਰ ਹੋਈ ਹੈ। ਆਪ ਸਤਸੰਗੀ ਸਤਿਗੁਰੂ ਮਹਾਰਾਜ ਦੇ ਹਜ਼ੂਰ ਪਹੁੰਚ ਕੇ ਗੁਰੂ ਮਹਾਰਾਜ ਦੀ ਗੋਦ ਦਾ ਆਨੰਦ ਮਾਣ ਰਹੇ ਹੋ। ਵਡਭਾਗੀ ਹਰ ਸੰਗਤ ਪਾਵਹਿ ਭਾਗਹੀਣ ਪਰਮ ਚੋਟਾਂ ਖਾਵਹਿ। ਬਿਨ ਭਾਗਾਂ ਸਤਸੰਗ ਨ ਲੱਭੈ ਬਿਨ ਸੰਗਤ ਮੈਲ ਭਰੀਜੈ ਜੀਉ। ਹਰ ਰੋਜ਼ ਗੁਰੂ ਦਾ ਸਿੱਖ ਨਿਤਨੇਮ ਵਿੱਚ ਪੜ੍ਹਦਾ ਹੈ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਧ੍ਰਿਗ ਜੀਵੇ ਧ੍ਰਿਗ ਜੀਵਾਸ। ਵੱਡੇ ਭਾਗਾਂ ਨਾਲ ਭਾਈ ਸਤਸੰਗਤ ਮਿਲਦੀ ਹੈ, ਗੁਰੂ ਨੇ ਕਿਰਪਾ ਕੀਤੀ ਹੈ। ਗੁਰੂ ਕੇ ਹਜ਼ੂਰ ਸਜ ਰਹੇ ਦੀਵਾਨ ਵਿੱਚ ਅਲਾਹੀ ਬਾਣੀ ਦਾ ਨਿਤਨੇਮ ਔਰ ਆਰਤੀ ਆਰਤੇ ਦਾ ਕੀਰਤਨ ਆਪ ਸਰਵਣ ਕਰ ਰਹੇ ਸੀ। ਹਾਜ਼ਰੀ ਭਰ ਰਹੇ ਸਨ ਸਤਿਕਾਰਯੋਗ ਗੁਰੂ ਮਹਾਰਾਜ ਦੇ ਵਜ਼ੀਰ ਭਾਈ ਸਾਹਿਬ ਭਾਈ ਦਿਲਬਾਗ ਸਿੰਘ ਜੀ ਔਰ ਤਿੰਨਾਂ ਦਾ ਜਥਾ। ਸਤਿਗੁਰੂ ਮਿਹਰ ਕਰਨ ਕੁਛ ਸਮਾਂ ਗੁਰ ਸ਼ਬਦ ਦੀ ਵਿਚਾਰ ਨਾਲ ਜੁੜਾਂਗੇ। ਸਤਿਗੁਰਾਂ ਨੇ ਅਪਾਰ ਕਿਰਪਾ ਕੀਤੀ ਹੈ, 421 ਅੰਗ ਤੱਕ ਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਬਚਨ ਤਿੰਨਾਂ ਦੀ ਵਿਚਾਰ ਕਰ ਚੁੱਕੇ ਹਾਂ। ਅੱਜ ਦਾ ਪਵਿੱਤਰ ਸ਼ਬਦ 19ਵਾਂ ਸ਼ਬਦ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਦਾ। ਅਸ਼ਟਪਦੀ ਦੇ ਰੂਪ ਵਿੱਚ ਔਰ ਗੁਰੂ ਨਾਨਕ ਦੇਵ ਜੀ ਮਹਾਰਾਜ ਮਿਹਰ ਕਰਨਗੇ ਵਾਹਿਗੁਰੂ ਦੇ ਪਿਆਰਿਆਂ ਦੀ ਮਹਿਮਾ, ਗੁਰਮੁਖਾਂ ਦੀ ਮਹਿਮਾ। ਸੱਚੇ ਪਾਤਸ਼ਾਹ ਕਥਨ ਕਰਦੇ ਨੇ ਮਨਮੁੱਖਾਂ ਦਾ ਜੀਵਨ ਕੈਸਾ ਹੈ, ਉਹਦਾ ਜ਼ਿਕਰ ਕਰਦੇ ਨੇ। ਸੋ ਸੱਚੇ ਪਾਤਸ਼ਾਹ ਮਿਹਰ ਕਰਨ ਰਸਨ

ਜਗਤ ਰੱਖਿਅਕ ਜਾਹਰ ਪੀਰ ਜਗਤ ਗੁਰ ਬਾਬਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਢੋਆ ਕਲੀ ਕਾਲ ਦੇ ਜੀਵਾਂ ਦਾ ਭਲਾ ਕਰਨ ਲਈ ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ ਅਕਾਲ ਪੁਰਖ ਵਾਹਿਗੁਰੂ ਜੀ ਨੇ ਧਰਤੀ ਦੇ ਜੀਵਾਂ ਦੀ ਪੁਕਾਰ ਸੁਣੀ ਔਰ ਆਪਣਾ ਸਰਗੁਣ ਸਰੂਪ ਧਾਰ ਕੇ ਅਕਾਲ ਪੁਰਖ ਵਾਹਿਗੁਰੂ ਜੀ ਸ੍ਰਿਸ਼ਟੀ ਉੱਤੇ ਆਏ ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਗ ਆਇਓ ਲੋਕ ਸੁਣਿਓ ਪ੍ਰਲੋਕ ਸੁਣਿਓ ਵਿਦਲੋਕ ਸੁਣਿਓ ਸਭ ਦਰਸ਼ਨ ਪਾਇਓ ਸੰਗਤ ਪਾਰ ਉਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਗ ਆਇਓ ਸੋ ਆਪ ਅਕਾਲ ਪੁਰਖ ਵਾਹਿਗੁਰੂ ਜੋਤ ਰੂਪ ਹਰ ਆਪ ਗੁਰੂ ਨਾਨਕ ਹਾਇਓ ਜੋਤੀ ਸਰੂਪ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪਣਾ ਸਰਗੁਣ ਸਰੂਪ ਧਾਰ ਕੇ ਅਤੇ ਜਗਤ ਨੂੰ ਦਰਸ਼ਨ ਦਿੱਤੇ ਬਾਬੇ ਤਾਰੇ ਚਾਰ ਚੱਕ ਨੌ ਖੰਡ ਪ੍ਰਥਮੀ ਸੱਚਾ ਢੋਆ ਗੁਰਮੁਖ ਕਾਲ ਵਿੱਚ ਪ੍ਰਗਟ ਹੋਆ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ ਜਿੱਥੇ ਜਿੱਥੇ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਜੀ ਦੇ ਚਰਨ ਪੈ ਗਏ ਪੂਜਨੀਕ ਪਵਿੱਤਰ ਅਸਥਾਨ ਬਣ ਗਏ ਰਾਏ ਭੋਏ ਦੀ ਤਲਵੰਡੀ ਇੱਕ ਪਿੰਡ ਤੋਂ ਸ੍ਰੀ ਨਨਕਾਣਾ ਸਾਹਿਬ ਬਣ ਗਿਆ ਪੱਥਰਾਂ ਨੂੰ ਪੰਜੇ ਲਾਏ ਅਤੇ ਪੱਥਰਾਂ ਤੋਂ ਪੱਥਰ ਸਾਹਿਬ ਪੰਜਾ ਸਾਹਿਬ ਬਣ ਗਿਆ ਔਰ ਬੇਰ ਦੇ ਥੱਲੇ ਮਾਰੇ ਬੈਠ ਗਏ ਅਤੇ ਉਹਨੂੰ ਬੇਰ ਸਾਹਿਬ ਕਹਿੰਦੇ ਸਤਸੰਗੀਓ ਅੱਲਾ ਦਿੱਤਾ ਨਾਮ ਦਾ ਇੱਕ ਫਕੀਰ ਸੀ ਚੇਟਕੀ ਥੋੜ੍ਹੀ ਬਹੁਤੀ ਸਾਧਨਾ ਕਰ ਲਈ ਥੋੜ੍ਹੀਆਂ ਬਹੁਤੀਆਂ ਸ਼ਕਤੀਆਂ ਕੋਲ ਆ ਗਈਆਂ ਸ਼ਕਤੀਆਂ ਵਿਖਾਉਣ ਲੱਗਾ ਆਏ ਗਏ ਫਕੀਰਾਂ ਨੂੰ ਮਖੌਲ ਕਰਦਾ ਹੈ ਇਹ ਖਰਬੂਜਾ ਲੱਕੜੀ ਦਾ ਬਣਾਇਆ ਹੋਇਆ ਖਰਬੂਜਾ ਔਰ ਸਤਸੰਗੀ ਉਹ ਖਰਬੂਜਾ ਜਿਹੜਾ ਵੀ ਸਾਧੂ ਆਉਂਦਾ ਹੈ ਉਹਨੂੰ ਰੰਗ ਰੋਗਨ ਕੀਤਾ ਲੱਕੜ ਦਾ ਖਰਬੂਜਾ ਇਹ ਸਾਧੂਆਂ ਦੇ ਅੱਗੇ ਰੱਖ ਦਿੰਦਾ ਛਕੋ ਉਹ ਜਦੋਂ ਉਹਨੂੰ ਕੱਟਣ ਲੱਗਦੇ ਮਖੌਲ ਕਰਦਾ ਉਹਨਾਂ ਨੂੰ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅੱਗੇ ਲਿਆ ਰੱਖਿਆ ਉਹਨੇ ਅਤੇ ਮਹਾਰਾਜ ਜੀ ਨੇ ਕਿਹਾ ਸੇਵਕਾਂ ਨੂੰ ਕੱਟੋ ਅਤੇ ਵਰਤਾਓ ਉਹ ਖਰਬੂਜਾ ਕੱਟਿਆ ਅਤੇ ਸੱਚੇ ਪਾਤਸ਼ਾਹ ਨੇ ਵਰਤਾ ਦਿੱਤਾ ਹੈਰਾਨ ਰਹਿ ਗਿਆ ਫਿਰ ਕਹਿੰਦਾ ਮਹਾਰਾਜ ਮੇਰਾ ਕੰਮ ਚੱਲਦਾ ਸੀ ਲੋਕਾਂ ਤੋਂ ਚਾਰ ਪੈਸੇ ਮੈਂ ਉਗਰਾਹ ਲੈਂਦਾ ਸੀ ਅਤੇ ਮਹਾਰਾਜ ਮੈਨੂੰ ਖਰਬੂਜਾ ਵਾਪਸ ਕਰੋ ਸੱਚੇ ਪਾਤਸ਼ਾਹ ਸ੍ਰਿਸ਼ਟੀ ਦੇ ਮਾਲਕ ਨੇ ਗੁਰਬਾਣੀ ਦਾ ਫਰਮਾਨ ਹੈ ਕਰਨ ਹਾਰ ਕੋ ਕਿਛ ਅਚਰਜ ਨਾਹੇ ਜੋ ਕਰਨ ਹਾਰ ਵਾਹਿਗੁਰੂ ਹੈ ਉਹਦੇ ਲਈ ਕੋਈ ਵੀ ਖੇਡ ਔਖੀ ਨਹੀਂ ਉਹ ਖਰਬੂਜਾ ਮਾਰੇ ਨੇ ਬਣਾ ਤਾ ਦੁਬਾਰਾ ਕਹਿੰਦਾ ਮਾਰੇ ਇੱਕ ਫਾੜੀ ਇਹਦੇ 'ਚ ਘੱਟ ਹੈ ਬੇਨਤੀ ਕਰਦੇ ਹਾਂ ਖਰਬੂਜਾ ਜਿਹੜਾ ਨਾ ਜਦੋਂ ਆਪਾਂ ਇਸ ਨੂੰ ਬਾਹਰੋਂ ਦੇਖਦੇ ਹਾਂ ਤਾਂ ਇਹਦੇ ਵਿੱਚ ਵੱਖ ਵੱਖ ਲਾਈਨਾਂ ਵੱਜੀਆਂ ਹੁੰਦੀਆਂ ਅਤੇ ਉਹ ਫਾੜੀਆਂ ਜਿਹੀਆਂ ਬਣੀਆਂ ਹੁੰਦੀਆਂ ਪਰ ਵਿੱਚੋਂ ਜਦੋਂ ਕੱਟਦੇ ਹਾਂ ਵਿੱਚੋਂ ਇੱਕ ਹੁੰਦਾ ਉਹ ਇੱਦਾਂ ਜਿਹੜੀ ਸਿੱਖਾਂ ਦੀ ਆਪਸ 'ਚ ਏਕਤਾ ਹੈ ਆਪਸੀ ਪਿਆਰ ਹੈ ਇਹ ਖਰਬੂਜੇ ਵਰਗਾ ਚਾਹੀਦਾ ਸਾਡੇ ਪਹਿਰਾਵੇ ਵੱਖਰੇ ਨੇ ਨਿਹੰਗ ਸਿੰਘ ਪੁਰਾਤਨ ਸਾਡੀ ਪੁਰਾਤਨਤਾ ਸਾਂਭ ਕੇ ਬੈਠੇ ਨੇ ਔਰ ਕਾਰ ਸੇਵਾ ਵਾਲੇ ਮਹਾਂਪੁਰਸ਼ ਕਾਰ ਸੇਵਾ ਕਰ ਰਹੇ ਨੇ ਟਕਸਾਲਾਂ ਦੀ ਸੇਵਾ ਲੱਗੀ ਸਤਸੰਗੀ ਉਹ ਸ਼ੁੱਧ ਬਾਣੀ ਪੜ੍ਹਾਉਣੀ ਸ਼ੁੱਧ ਮਹਾਰਾਜ ਜੀ ਦੇ ਅਰਥ ਸਿਖਾਉਣੇ ਔਰ ਇਸੇ ਤਰ੍ਹਾਂ ਵੱਖ ਵੱਖ ਰੱਬ ਦੇ ਪਿਆਰੇ ਗੁਰਮੁਖ ਪੰਥ ਦੀ ਸੇਵਾ ਕਰ ਰਹੇ ਨੇ ਜਿਵੇਂ ਫੁਲਵਾੜੀ ਵਿੱਚ ਵੱਖ ਵੱਖ ਰੰਗਾਂ ਦੇ ਫੁੱਲ ਹੁੰਦੇ ਨੇ ਇਸੇ ਤਰ੍ਹਾਂ ਪੰਥ ਦੇ ਵਿੱਚ ਏਕਤਾ ਚਾਹੀਦੀ ਖਰਬੂਜੇ ਵਰਗੀ ਬਾਹਰੋਂ ਖਰਬੂਜਾ ਦਿਸਦਾ ਵੱਖ ਵੱਖ ਅਤੇ ਵਿੱਚੋਂ ਇੱਕ ਹੁੰਦਾ ਗੁਰੂ ਦੇ ਸਿੱਖਾਂ ਦੀ ਏਕਤਾ ਸੰਗਤ ਦੇ ਵਰਗੀ ਨਹੀਂ ਚਾਹੀਦੀ ਸੰਗਤ ਦਾ ਬਾਹਰੋਂ ਇੱਕ ਹੁੰਦਾ ਅਤੇ ਅੰਦਰੋਂ ਫਾੜੀ ਫਾੜੀ ਵੱਖਰੀ ਹੁੰਦੀ ਪਿਆਰਿਓ ਬਾਹਰੋਂ ਇੱਕ ਲੱਗਦਾ ਉਹ ਖਰਬੂਜਾ ਜਿਹੜਾ ਸੀ ਉਹ ਮਹਾਰਾਜ ਨੂੰ ਕਹਿੰਦਾ ਮਹਾਰਾਜ ਨੂੰ ਪੂਰਾ ਕਰੋ ਮੇਰਾ ਤਾਂ ਕੰਮ ਚੱਲਦਾ ਸੀ ਇਹਦੇ ਨਾਲ ਮਹਾਰਾਜ ਕਹਿੰਦੇ ਵੀ ਭਾਈ ਬਾਕੀ ਤਾਂ ਪੂਰਾ ਕਰਤਾ ਇੱਕ ਫਾੜੀ ਤੂੰ ਖਾਧੀ ਪੂਰਾ ਤੂੰ ਕਰ
ਇੱਕ ਤੈਨੂੰ ਵੀ ਦਿੱਤੀ ਸੀ ਪੂਰਾ ਕਰ। ਚਰਨੀ ਪੈ ਗਿਆ ਸੱਚੇ ਪਾਤਸ਼ਾਹ, ਮੈਂ ਤਾਂ ਆਪਣੇ ਆਪ ਨੂੰ ਬੜਾ ਕਰਾਮਾਤੀ ਸਮਝਦਾ ਸੀ, ਮੈਂ ਤੇ ਮਿਹਰ ਕਰੋ ਸੱਚੇ ਪਾਤਸ਼ਾਹ, ਉਹਦਾ ਨਾਂ ਸੀ ਅੱਲਾ ਦਿੱਤਾ ਅਤੇ ਉਹਨੂੰ ਆਮ ਲੋਕ ਕਹਿੰਦੇ ਖਰਬੂਜੇ ਸ਼ਾਹ। ਉਹਨੇ ਫਿਰ ਬੇਨਤੀ ਕੀਤੀ, ਮਹਾਰਾਜ ਤੁਸੀਂ ਲੰਮਾ ਸਮਾਂ ਇੱਥੇ ਰਹੇ ਹੋ, 14 ਸਾਲ ਗੁਰੂ ਨਾਨਕ ਦੇਵ ਜੀ ਸ੍ਰੀ ਸੁਲਤਾਨਪੁਰ ਲੋਧੀ ਰਹੇ ਨੇ, 18 ਸਾਲ ਗੁਰੂ ਨਾਨਕ ਦੇਵ ਜੀ ਸ੍ਰੀ ਕਰਤਾਰਪੁਰ ਸਾਹਿਬ ਰਹੇ ਨੇ, ਔਰ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਕੌਤਕ ਰਚਿਆ, ਇੱਕ ਭਗੀਰਥ ਨਾਮ ਦਾ ਸਿੱਖ ਹੈ, ਭਗੀਰਥ ਇਹਦਾ ਪਿੰਡ ਮਲਸੀਆਂ ਸੁਲਤਾਨਪੁਰ ਲੋਧੀ ਦੇ ਨੇੜੇ ਹੀ ਹੈ, ਇਹ ਸਤਸੰਗ ਦੇਵੀ ਦਾ ਉਪਾਸ਼ਕ ਸੀ, ਦੇਵੀ ਦਾ, ਦੇਵੀ ਦੀ ਅਰਾਧਨਾ ਕਰਿਆ ਕਰੇ, ਜਗਰਾਤੇ ਕਰਿਆ ਕਰੇ, ਭੇਟਾ ਗਾਇਆ ਕਰੇ। ਇੱਕ ਦਿਨ ਐਸਾ ਮਨ 'ਚ ਪਿਆਰ ਜਾਗਿਆ, ਸਾਰੀ ਰਾਤ ਜਾਗਦਾ ਰਿਹਾ, ਮਾਂ ਮੈਨੂੰ ਦਰਸ਼ਨ ਦੇ, ਮਾਤਾ ਮੈਨੂੰ ਦਰਸ਼ਨ ਦੇ, ਸਾਰੀ ਰਾਤ ਜਾਗਦਾ ਰਿਹਾ। ਸਵੇਰੇ ਤੜਕਾ ਆਇਆ ਅਤੇ ਸਤਸੰਗ ਅੱਖ ਲੱਗ ਗਈ, ਸੁਪਨਾ ਆਇਆ, ਭਗਤਾਂ ਮੰਗ ਕੁਛ, ਕਹਿਣ ਲੱਗਾ ਕਿ ਮੈਨੂੰ ਚਾਹੀਦੀ ਹੈ ਮੁਕਤੀ, ਤੂੰ ਕਹੀ ਅਤੇ ਹੀ ਆਦਿ ਭਵਾਨੀ, ਤੂੰ ਤੇ ਆਪ ਆਦਿ ਭਵਾਨੀ ਕਹੀ ਗਈ, ਜਗਤ ਦੀ ਮਾਂ ਤੈਨੂੰ ਕਹਿੰਦੇ ਨੇ, ਮੁਕਤੀ ਦੇ ਬੇਟਾ, ਮੁਕਤ ਤੇ ਅਸੀਂ ਵੀ ਨਹੀਂ ਗਏ, ਹੋਰ ਕੁਛ ਮੰਗ ਲਾ। ਕਹਿੰਦਾ ਮੈਂ ਪਿੰਡ ਦਾ ਚੌਧਰੀ, ਹੋਰ ਕੀ ਮੰਗਾਂ, ਬਹੁਤ ਕੁਛ ਹੈ, ਮੁਕਤੀ ਚਾਹੀਦੀ ਹੈ। ਕਹਿਣ ਲੱਗੀ ਮੁਕਤ ਤਾਂ ਅਸੀਂ ਨਹੀਂ, ਮੁਕਤੀ ਕਾ ਦਾਤਾ ਤੇਰੇ ਨੇੜੇ ਆਇਆ ਹੋਇਆ, ਕਿੱਥੇ ਸੁਪਨੇ ਸੀ। ਉਹ ਕਹਿਣ ਲੱਗੀ ਕਿ ਤੇਰੇ ਨੇੜੇ ਮੁਕਤੀ ਦਾ ਦਾਤਾ ਆਇਆ ਸੁਲਤਾਨਪੁਰ ਲੋਧੀ, ਉੱਥੇ ਹੱਟ ਦੀ ਕਿਰਤ ਕਰ ਰਿਹਾ ਹੈ, ਮੋਦੀ ਖਾਨੇ ਦੀ, ਉੱਥੇ ਚਲਾ ਜਾ। ਘਰੋਂ ਤੁਰ ਲੱਗਾ ਸਤਸੰਗੀ, ਉਹਨੇ ਇੱਕ ਦਾਤਣ ਤੋੜੀ ਬੇਰੀ ਦੀ, ਔਰ ਗੁਰੂ ਨਾਨਕ ਦੇਵ ਦੇ ਚਰਨਾਂ 'ਚ ਪਹੁੰਚਿਆ ਅਤੇ ਸਤਸੰਗੀ ਉਹ ਆ ਕੇ ਕਹਿਣ ਲੱਗਾ, ਮਹਾਰਾਜ ਦੇਰੀ ਦੀ ਅਤੇ ਬੇਰੀ ਦੀ ਮੁਆਫ਼ੀ। ਸੱਚੇ ਪਾਤਸ਼ਾਹ ਕਹਿਣ ਲੱਗੇ ਇਹਦਾ ਕੀ ਮਤਲਬ। ਕਹਿੰਦਾ ਇੱਕ ਤਾਂ ਮਹਾਰਾਜ ਮੈਂ ਦੇਰ ਕਰਤੀ ਪਾ ਕੇ ਹੋਰ ਬੰਨੇ ਫਿਰਦਾ ਰਿਹਾ, ਅਤੇ ਦੂਜੇ ਨੰਬਰ 'ਤੇ ਦਾਤਣ ਬੇਰੀ ਦੀ ਲੈ ਆਇਆ, ਬੇਰੀ ਦੀ ਦਾਤਣ ਕਰਨ ਦੇ ਲਾਇਕ ਨਹੀਂ ਹੁੰਦੀ ਸਤਸੰਗੀ, ਉਹ ਕਿੱਕਰ ਦੀ ਕਰ ਲਈ ਦੀ ਹੈ, ਟਾਹਲੀ ਦੀ, ਹੋਰ ਦਾਤਣਾਂ ਕੁਛ ਐਸੀ ਹੁੰਦੀਆਂ ਸੁਖਚੈਨ ਦੀ, ਅਤੇ ਬੇਰੀ ਦੀ ਦਾਤਣ ਨਹੀਂ ਕੀਤੀ ਜਾਂਦੀ, ਮਾਰੇ ਬੇਰੀ ਦੀ ਅਤੇ ਦੇਰੀ ਦੀ ਮੁਆਫ਼ੀ ਦੇ ਦਿਓ। ਸੋ ਸੱਚੇ ਪਾਤਸ਼ਾਹ ਜੀ ਨੂੰ ਦਾਤਣ ਕੀਤੀ ਅਤੇ ਗੜ ਦਿੱਤੀ ਵੇਚ ਦੇ ਕੰਢੇ, ਅਤੇ ਉਹ ਖਰਬੂਜੇ ਸ਼ਾਹ ਨੂੰ ਕਹਿਣ ਲੱਗੇ, ਸਾਡੀ ਨਿਸ਼ਾਨੀ ਹੈ ਇਹ, ਯੁਗਾਂ ਯੁਗਾਂ ਤੱਕ ਰਹੇਗੀ, ਮਹਾਰਾਜ ਪਾਣੀ ਨਹੀਂ ਕੋਈ ਪਏਗਾ ਸੁੱਕ ਜਾਏਗੀ। ਕਹਿੰਦੇ ਨਹੀਂ, ਯੁਗਾਂ ਯੁਗਾਂ ਤੱਕ ਰਹੇਗੀ। ਅੱਜ ਵੀ ਸਤਸੰਗ ਜਿਹੜੀ ਬੇਰੀ ਹੈ ਉਹ ਮੌਜੂਦ ਹੈ ਅਤੇ ਗੁਰੂ ਮਹਾਰਾਜ ਦੀ ਨਿਸ਼ਾਨੀ ਹੈ। ਉਹ ਖਰਬੂਜੇ ਸ਼ਾਹ ਸੀ, ਜਦੋਂ ਤੁਸੀਂ ਸੁਲਤਾਨ ਵੈਰੂ ਸੁਲਤਾਨਪੁਰ ਲੋਧੀ ਮੁੱਖ ਗੁਰਦੁਆਰਾ ਹੈ ਬੇਰ ਸਾਹਿਬ, ਉੱਥੇ ਦਰਸ਼ਨ ਵਾਸਤੇ ਜਾਓ। ਉਹ ਗੁਰਦੁਆਰਾ ਸਾਹਿਬ ਸਤਸੰਗ ਬਣਾਇਆ ਸੀ ਕਪੂਰਥਲੇ ਦੇ ਮਹਾਰਾਜੇ ਨੇ, ਉਹਦੇ ਨਾਲ ਦਾ ਸੇਮ ਗੁਰਦੁਆਰਾ ਬਣਿਆ ਕਪੂਰਥਲੇ ਸ਼ਹਿਰ ਦੇ ਵਿੱਚ, ਗੁਰਦੁਆਰਾ ਸਟੇਟ, ਦੋਨਾਂ ਦਾ ਡਿਜ਼ਾਈਨ ਇੱਕੋ ਜਿਹਾ, ਰਾਜੇ ਨੇ ਬਣਾਇਆ ਅਤੇ ਪਿਆਰੇ, ਬਹੁਤ ਵਧੀਆ ਆਲੀਸ਼ਾਨ ਗੁਰਦੁਆਰਾ। ਜਦੋਂ ਆਪਾਂ ਅੰਦਰ ਦਰਸ਼ਨ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਦੇ, ਅਤੇ ਖੱਬੇ ਹੱਥ ਨੂੰ ਬਾਹਰ ਗੇਟ ਨਿਕਲਦੇ ਹਾਂ, ਅਤੇ ਬਾਹਰ ਗੇਟ ਨਿਕਲਦਿਆਂ ਸਾਰ ਉੱਥੇ ਇੱਕ ਥੋੜ੍ਹੀ ਜਗ੍ਹਾ ਬਣੀ, ਉੱਥੇ ਲਿਖਿਆ ਖਰਬੂਜੇ ਸ਼ਾਹ, ਉਹ ਫਕੀਰ ਦੇ ਨਾਮ ਉੱਤੇ ਉਹ ਸਤਸੰਗ ਜੀ ਉੱਥੇ ਨਾਂ ਲਿਖਿਆ ਹੋਇਆ, ਉਹਦਾ ਜਗ੍ਹਾ ਬਣੀ ਹੋਈ ਅੱਜ ਵੀ। ਸੋ ਮਤਲਬ ਹੈ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਬੇਅੰਤ ਆਤਮਾਵਾਂ ਦਾ, ਬੇਅੰਤ ਜੀਆਂ ਦਾ ਭਲਾ ਕੀਤਾ, ਅਤੇ ਉਹਨਾਂ ਦੇ ਚਰਨਾਂ ਨਾਲ ਬੇਅੰਤ ਜੀਵ ਵਾਰੋ ਸਹਾਏ। ਬਾਬੇ ਤਾਰੇ ਚਾਰ ਚੱਕ ਨੌਂ ਖੰਡ ਪ੍ਰਥਮੀ ਸੱਚਾ ਢੋਆ, ਗੁਰਮੁਖ ਕਾਲ ਵਿੱਚ ਪ੍ਰਗਟ ਹੋਆ, ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ, ਜਿੱਥੇ ਗੁਰੂ ਨਾਨਕ ਦੇਵ ਦੇ ਮੁਬਾਰਕ ਚਰਨ ਬਹਿ ਗਏ, ਪੂਜ ਨੀਕ ਅਸਥਾਨ ਬਣ ਗਏ ਸਤਸੰਗੀਓ। ਐਸੇ ਦੀਨ ਦਿਆਲ ਗੁਰੂ ਨਾਨਕ ਦੇਵ ਜੀ ਮਹਾਰਾਜ ਆਸਾ ਰਾਗ ਵਿੱਚ ਮਿਹਰ ਕਰਦੇ ਨੇ, ਰੂੜੋ ਠਾਕੁਰ ਮਾਹਰੋ ਰੂੜੀ ਗੁਰਬਾਣੀ, ਰੂੜੀ ਪਾਠ ਪੋਲਾ ਜਾਂ ਕਰਨ ਸਤਸੰਗੀ, ਰੂੜੀ ਦਾ ਅਰਥ ਹੁੰਦਾ ਸੁੰਦਰ, ਰੂੜੋ ਠਾਕੁਰ ਜਿਹੜਾ ਵਾਹਿਗੁਰੂ ਹੈ ਠਾਕੁਰ ਮਾਲਕ ਪਰਮਾਤਮਾ, ਰੂੜੋ ਉਹ ਬੜਾ ਸੁੰਦਰ ਹੈ, ਔਰ ਮਾਹਰ ਉਹਦਾ ਭਾਵ ਪ੍ਰਸਿੱਧ ਹੈ, ਬੜਾ ਮਾਹਰ ਬੜਾ ਪ੍ਰਸਿੱਧ ਹੈ,
ਰੂੜੀ ਗੁਰਬਾਣੀ ਅਤੇ ਉਸ ਦੀ ਗੁਰਬਾਣੀ ਬੜੀ ਸੁੰਦਰ ਹੈ। ਅਕਾਲ ਪੁਰਖ ਵਾਹਿਗੁਰੂ ਜੀ ਦੇ ਬਚਨ ਧੁਰ ਕੀ ਬਾਣੀ ਬਹੁਤ ਸੁੰਦਰ ਹੈ। ਵੱਡੇ ਭਾਗ ਸਤਿਗੁਰ ਮਿਲੈ ਪਾਈਐ ਪਾਦ ਨਿਰਬਾਣੀ। ਵੱਡਿਆਂ ਭਾਗਾਂ ਨਾਲ ਭਾਈ ਪੂਰਾ ਗੁਰੂ ਮਿਲਦਾ ਵੱਡਿਆਂ ਭਾਗਾਂ ਨਾਲ। ਅਤੇ ਸੱਚੇ ਪਾਤਸ਼ਾਹ ਕਹਿੰਦੇ ਨੇ ਜੇ ਪੂਰਾ ਗੁਰੂ ਮਿਲ ਜਾਏ ਤਾਂ ਪਾਈਏ ਪਾਦ ਨਿਰਬਾਣੀ, ਜਿਹੜਾ ਪਾਦ ਪਾਠ ਹੈ ਪੋਲਾ ਜਿਹਾ ਕਰਨਾ ਸਤਸੰਗੀਓ। ਸੋਹਿਲਾ ਸਾਹਿਬ ਦਾ ਪਾਠ ਆਪਾਂ ਰੋਜ਼ ਸੁਣਦੇ ਹਾਂ, ਰੋਜ਼ ਕਰਦੇ ਹਾਂ, ਉਹ 'ਚ ਪੰਕਤੀਆਂ ਆਉਂਦੀਆਂ ਸਹਿ ਸਤਾਵ ਨੈਣ ਨਾਨਾ ਨੈਣ ਹੈ ਹੈ ਤੋਹੇ ਕਹੋ, ਸਹਿਸ ਮੂਰਤ ਨਾਨਾ ਏਕ ਤੋਹੀ, ਸਹਿਸ ਪਾਦ ਬਿਮਲ ਨਾਨ ਏਕ ਪਾਦ, ਗੰਧ ਬਿਨ ਸਹਿਸ ਤਵ ਗੰਧ ਇਹ ਚਲਤ ਮੋਹੀ। ਇਹਦੇ ਅਰਥ ਬਣਦੇ ਹਨ ਸਹਿਸ ਪਾਦ ਬਿਮਲ, ਹੇ ਵਾਹਿਗੁਰੂ ਸਰਗੁਣ ਸਰੂਪ ਵਿੱਚ ਤੇਰੇ ਹਜ਼ਾਰਾਂ ਹੀ ਚਰਨ ਪਾਦ ਚਰਨ। ਸਹਿਸ ਪਾਦ ਬਿਮਲ, ਬਿਮਲ ਦਾ ਅਰਥ ਬੇਮਾਲ, ਪਾਠ ਬਿਮਲ ਹੀ ਹੈ। ਅਰਥ ਕਰਨ ਲੱਗਿਆਂ ਬੇ ਥੋੜ੍ਹਾ ਜਿਹਾ ਵੱਖਰਾ ਕਰ ਲਾਂਗੇ, ਬੇਮਾਲ ਮੈਲ ਤੋਂ ਰਹਿਤ। ਸਰਗੁਣ ਸਰੂਪ ਵਿੱਚ ਸੱਚੇ ਪਾਤਸ਼ਾਹ ਤੁਹਾਡੇ ਹਜ਼ਾਰਾਂ ਚਰਨ, ਸਹਿਸ ਪਾਦ ਬਿਮਲ ਨਾਨ ਏਕ ਪਾਦ, ਨਾਨ ਪਾਠ ਹੀ ਪੋਲਾ ਜਿਹਾ ਕਰਨਾ, ਨਾਨ ਏਕ ਪਾਦ ਨਹੀਂ ਹੈ, ਨਾਨ ਦਾ ਅਰਥ ਨਹੀਂ ਹੈ ਏਕ ਪਾਦ, ਇੱਕ ਵੀ ਤੇਰਾ ਚਰਨ ਹੈ ਨਹੀਂ ਨਿਰਗੁਣ ਰੂਪ ਵਿੱਚ। ਸੁਖਮਨੀ ਸਾਹਿਬ ਦਾ ਪਾਠ ਕਰਦੇ ਹਾਂ, ਸਰਗੁਣ ਨਿਰਗੁਣ ਨਿਰੰਕਾਰ, ਪਰਮੇਸ਼ਰ ਦੇ ਦੋ ਰੂਪ ਨੇ ਸਤਸੰਗੀਓ। ਇੱਕ ਅਦ੍ਰਿਸ਼ ਰੂਪ ਜਿਹੜਾ ਸਾਨੂੰ ਦਿਸਦਾ ਹੀ ਨਹੀਂ, ਰੂਪ ਰੇਗ ਸੇ ਨਿਆਰਾ, ਜਾਲ ਸਾਹਿਬ 'ਚ ਆਪਾਂ ਰੋਜ਼ ਪੜ੍ਹਦੇ ਹਾਂ, ਚੱਕਰ ਚੀਹਨ ਅਰ ਵਰਨ ਜਾਤ ਅਰ ਪਾਤ ਨਿਹਨ ਜਿਹ, ਰੂਪ ਰੰਗ ਅਰ ਰੇਖ ਭੇ ਕੋ ਕਹਿ ਨ ਸਕਤ ਕਿਹ। ਉਹਦਾ ਨਾ ਕੋਈ ਰੂਪ, ਨਾ ਕੋਈ ਰੰਗ, ਨਾ ਆਕਾਰ, ਨਾ ਉਹ ਸਤਸੰਗੀ ਉਹਦਾ ਕੋਈ ਰੂਪ, ਅਤੇ ਨਾ ਉਹਦੇ ਕੋਈ ਹੱਥ, ਨਾ ਉਹਦੇ ਕੋਈ ਪੈਰ, ਜੋਤ ਰੂਪ ਪਰਮਾਤਮਾ। ਸੋ ਇਸ ਲਈ ਕਹਿੰਦੇ ਹਨ ਨਨ ਨੈਣ ਹੈ ਹੈ ਸਹਿਸ ਪਾਦ ਬਿਮਲ ਨਨ ਏਕ ਪਾਦ, ਇੱਕ ਵੀ ਤੁਹਾਡਾ ਚਰਨ ਨਿਰਗੁਣ ਰੂਪ ਵਿੱਚ ਨਹੀਂ। ਸੋ ਇਸ ਲਈ ਇਹ ਪੰਕਤੀਆਂ ਜਦੋਂ ਪੜ੍ਹਦੇ ਆਪਾਂ ਤਾਂ ਇਹਨਾਂ ਨੂੰ ਖਿਆਲ ਰੱਖਣਾ ਹੈ, ਸਹਿਸ ਪਾਦ ਪੋਲਾ ਜਿਹਾ ਬੋਲਣਾ, ਪਾਦ ਨੈਣ ਨਨ ਨੈਣ ਹੈ ਹੈ ਤੋਹੇ ਕ, ਸਹਿਸ ਮੂਰਤ ਨਾਨਾ ਏਕ ਤੋਹੀ। ਸਰਗੁਣ ਰੂਪ ਵਿੱਚ ਹਜ਼ਾਰਾਂ ਹੀ ਤੁਹਾਡੇ ਰੂਪ, ਅਤੇ ਨਿਰਗੁਣ ਰੂਪ ਵਿੱਚ ਹੇ ਵਾਹਿਗੁਰੂ ਤੁਹਾਡਾ ਕੋਈ ਵੀ ਸਰੂਪ ਹੈ ਨਹੀਂ। ਜਿਹੜੀ ਪਹਿਲੀ ਪੰਕਤੀ ਆਉਂਦੀ ਹੈ ਸਹਿਸ ਤਵ ਨੈਣ ਨਾਨ ਨੈਣ ਹੈ ਹੈ ਤੋਹੇ ਕ, ਸਰਗੁਣ ਰੂਪ ਵਿੱਚ ਤੁਹਾਡੇ ਲੱਖਾਂ ਹਜ਼ਾਰਾਂ ਨੇਤਰ, ਅਤੇ ਨਿਰਗੁਣ ਰੂਪ ਵਿੱਚ ਤੁਹਾਡਾ ਕੋਈ ਨੇਤਰ ਨਹੀਂ। ਸੋ ਸਹਿਸ ਤਵ ਨੈਣ ਨਾਨ ਨੈਣ ਹੈ ਹੈ ਤੋਹੇ ਕੋ, ਸਹਿਸ ਮੂਰਤ ਨਾਨਾ ਏਕ ਤੋਹੀ, ਸਹਿਸ ਪਦ ਬਿਮਲ ਨਾਨ ਏਕ ਪਦ, ਗੰਧ ਬਿਨ ਸਹਿਸ ਤਵ ਗੰਧ ਇਹ ਚਲਤ ਮੋਹੀ। ਸਹਿਸ ਤਵ ਗੰਧ, ਗੰਧ ਦਾ ਅਰਥ ਹੁੰਦਾ ਹੈ ਨੱਕ। ਹੇ ਵਾਹਿਗੁਰੂ ਸਰਗੁਣ ਰੂਪ ਵਿੱਚ ਤੁਹਾਡੇ ਹਜ਼ਾਰਾਂ ਹੀ ਨੱਕ, ਅਤੇ ਨਿਰਗੁਣ ਰੂਪ ਵਿੱਚ ਤੁਹਾਡਾ ਕੋਈ ਨੱਕ ਨਹੀਂ। ਗੰਧ ਦਾ ਅਰਥ ਹੈ ਨੱਕ। ਇਸ ਲਈ ਇੱਥੇ ਮਹਾਰੇ ਬਖਸ਼ਿਸ਼ ਕਰਦੇ ਨੇ ਕਿ ਪਾਈਏ ਪਾਦ ਨਿਰਬਾਣੀ, ਗੁਰੂ ਦੀ ਕਿਰਪਾ ਨਾਲ ਨਿਰਬਾਣ ਪਦਵੀ ਮਿਲਦੀ ਪਿਆਰਿਓ। ਪੰਕਤੀ ਆਪਨੇ ਕਈ ਵਾਰ ਸੁਣੀ ਹੋਵੇਗੀ ਕਿ ਕਰਮ ਧਰਮ ਪਾਖੰਡ ਜੋ ਦੀਸਹਿ ਤਿੰਨ ਜਮ ਜਾਗਾਤੀ ਲੂਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜੇ ਛੂਟੈ। ਇਹਦਾ ਅਰਥ ਬਣਦਾ ਹੈ ਕਿ ਕਰਮ ਧਰਮ ਪਾਖੰਡ ਜੋ ਦੀਸਹਿ, ਜਿਹੜੇ ਧਰਮ ਦੇ ਕਰਮ ਅਸੀਂ ਪਖੰਡ ਦੇ ਨਾਲ ਕਰਦੇ ਨਾ, ਵਿਖਾਵੇ ਲਈ, ਲੋਕ ਵੇਖਣ ਬੜਾ ਸੇਵਾਦਾਰ ਏ, ਬੜਾ ਸਤਸੰਗੀ ਹੈ, ਬੜਾ ਦਾਨੀ ਹੈ ਬੰਦਾ, ਅਤੇ ਗੁਰੂ ਜੀ ਕਹਿੰਦੇ ਇਹ ਜਿਹੜੇ ਕਰਮ ਆਪਾਂ ਵਿਖਾ ਕੇ ਕਰਦੇ ਨਾ ਲੋਕਾਂ ਨੂੰ ਕਿ ਲੋਕ ਵੇਖਣ, ਇਹ ਰਸਤੇ ਵਿੱਚ ਹੀ ਜੰਮ ਦੂਟ ਲੁੱਟ ਲੈਂਦੇ ਨੇ। ਖੇਤੀਬਾੜੀ ਨਾਲ ਆਪਾਂ ਸੰਬੰਧਿਤ ਹਾਂ, ਫਸਲ ਜਦੋਂ ਬੀਜਦੇ ਹਾਂ ਅਤੇ ਉੱਤੇ ਮਾੜਾ ਜਾਂ ਪੋਲਾ ਜਾਂ ਸੁਹਾਗਾ ਮਾਰ ਦੇਈਦਾ ਤਾਂ ਕਿ ਬੀਜ ਢੱਕਿਆ ਜਾਏ, ਜਾਂ ਪਨੀਰੀ ਬੀਜਦੇ ਹਾਂ, ਅੱਜ ਕੱਲ੍ਹ ਪਨੀਰੀ ਬੀਜ ਰਹੇ ਹੋਣਗੇ, ਉਹ ਪਨੀਰੀ ਬੀਜਣ ਲੱਗੇ ਉਹਦੇ ਉੱਤੇ ਫਾਕਾ ਆਦਿ ਖਿਲਾਰ ਦਿੰਦ ਤਾਂ ਕਿ ਉਹਦੇ ਜਿਹੜੇ ਦਾਣੇ ਉਹ ਪੰਛੀ ਨਾ ਚੁੱਗ ਜਾਣ। ਇੱਦਾਂ ਜਦੋਂ ਕਿ ਅਸੀਂ ਦਾਨ ਕਰਨਾ, ਸੇਵਾ ਕਰਨੀ ਹੈ, ਆਨੰਦ ਵਿੱਚ ਗੁਪਤ ਕਰੀ ਜਾਓ, ਐਨ ਸੁਰਤ ਜੋੜ ਕੇ ਵੈਰੂ ਦੇ ਵਿੱਚ ਕਰੀ ਜਾਓ, ਪਰਮਾਤਮਾ ਜਾਣਦਾ, ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ। ਇਸ ਲਈ
ਕਰਮ ਧਰਮ ਪਾਖੰਡ ਜੋ ਦਿਸਹਿ ਤਿੰਨ ਜਮ ਜਾਗਾਤੀ ਲੂਟੈ। ਜਮਾਂ ਦੇ ਜਾਗਾਤ ਰਸਤੇ ਚ ਲੁੱਟ ਲੈਂਦੇ ਨੇ। ਨਿਰਬਾਣ ਕੀਰਤਨ ਗਾਵੋ ਕਰਤੇ ਕਾ। ਇੱਥੇ ਨਿਰਬਾਣੀ ਪਾਠ ਆਇਆ ਤੇ ਨਿਰਬਾਣ ਦਾ ਅਰਥ ਹੁੰਦਾ ਬੰਧਨਾਂ ਤੋਂ ਮੁਕਤ ਕਰ ਦੇਣ ਵਾਲਾ। ਕੀਰਤਨ ਗਾਵੋ ਕਰਤੇ ਕਾ, ਪਰਮੇਸ਼ਰ ਦਾ ਕੀਰਤਨ ਜਿਹੜਾ ਬੰਧਨਾਂ ਤੋਂ ਮੁਕਤ ਕਰ ਦਿੰਦਾ। ਗਾਵੋ ਨਿਮਖ ਸਿਮਰਤ ਜਿਤ ਛੂਟੈ। ਇੱਕ ਨਿਮਖ ਮਾਤਰ ਵੀ ਪਰਮਾਤਮਾ ਦਾ ਜਸ ਵਾਹਿਗੁਰੂ ਦੀ ਕੀਰਤੀ ਕਰ ਲਈਏ ਤੇ ਜੀਵ ਛੁੱਟ ਜਾਂਦਾ। ਸੱਚੇ ਪਾਤਸ਼ਾਹ ਕਹਿੰਦੇ ਵੱਡੇ ਭਾਗ ਸਤਿਗੁਰ ਮਿਲੇ ਪਾਈਏ ਪਾਦ ਨਿਰਬਾਣੀ। ਵੱਡਿਆਂ ਭਾਗਾਂ ਨਾਲ ਗੁਰੂ ਮਿਲਦਾ, ਗੁਰੂ ਦੀ ਕਿਰਪਾ ਨਾਲ ਨਿਰਬਾਣ ਪਦਵੀ ਮਿਲਦੀ ਹੈ, ਮੁਕਤੀ ਮਿਲਦੀ ਹੈ, ਜੀਵ ਛੁੱਟ ਜਾਂਦਾ। ਸਤਸੰਗੀਓ, ਭਾਈ ਭਗੀਰਥ ਜੀ ਦਾ ਮੈਂ ਬੇਨਤੀ ਕਰ ਰਿਹਾ ਸੀ, ਦੇਵੀ ਜਿਹੜੀ ਸੀ ਉਹ ਕਹਿੰਦੀ ਕਿ ਮੁਕਤੀ ਦਾਤਾ ਬੈਠਾ ਹੈ ਸੁਲਤਾਨਪੁਰ ਲੋਧੀ। ਇੱਥੇ ਮਹਾਰਾਜ ਦੇ ਚਰਨਾਂ 'ਚ ਆ ਗਿਆ, ਸੱਚੇ ਪਾਤਸ਼ਾਹ ਦੀ ਸੇਵਾ ਕੀਤੀ ਅਤੇ ਗੁਰੂ ਜੀ ਦੇ ਪੰਜਾਂ ਪਿਆਰਿਆਂ ਵਿੱਚ ਭਾਈ ਭਗੀਰਥ ਜੀ ਹੋਏ ਨੇ। ਗੁਰੂ ਨਾਨਕ ਦੇਵ ਜੀ ਦੇ ਪੰਜ ਪਿਆਰੇ ਸੀ, ਬੇਨਤੀ ਕੀਤੀ ਸੀ ਪਹਿਲਾਂ ਵੀ, ਲਹਿਣਾ ਜੀ, ਬਾਬਾ ਬੁੱਢਾ ਸਾਹਿਬ ਜੀ, ਭਾਈ ਸਧਾਰਨ ਜੀ, ਭਾਈ ਭਗੀਰਥ ਜੀ ਅਤੇ ਮਨਸੁਖ ਸ਼ਾਹੂਕਾਰ। ਅਤੇ ਇਸ ਤਰੀਕੇ ਨਾਲ ਸਤਸੰਗੀਓ, ਉਹ 'ਤੇ ਗੁਰੂ ਨੇ ਕਿਰਪਾ ਕੀਤੀ ਅਤੇ ਉਹ ਮੁਕਤ ਹੋ ਗਿਆ ਰੱਬ ਦਾ ਪਿਆਰਾ। ਉਹਦੇ ਘਰ ਵੀ ਗੁਰਦੁਆਰਾ ਬਣਿਆ ਮਲਸੀਆਂ ਪਿੰਡ ਵਿੱਚ, ਇਤਿਹਾਸ ਵਿੱਚ ਹੀ ਪਿਆਰੇ ਉਹਦਾ ਨਾਮ ਆਉਂਦਾ, ਮੁਕਤ ਹੋ ਗਿਆ ਵਾਹਿਗੁਰੂ ਦਾ ਪਿਆਰਾ। ਮੈਂ ਉਹ ਲੱਗੀਆ ਉਹ ਲੱਗੀ, ਇਹ ਪਾਠ ਹੈ ਊੜੇ ਦਾ ਮੂੰਹ ਖੁੱਲ੍ਹਾ ਅਤੇ ਲੱਲੇ ਦੇ ਥੱਲੇ ਹਾ ਹਾ ਹਲੰਤ ਗੱਗੇ ਬਿਆਰੀ ਐੜੇ ਕਨਾ ਉਹ ਲੱਗੀ ਆ। ਇਹਨੂੰ ਪੜ੍ਹਨ ਲੱਗਿਆ ਥੋੜ੍ਹਾ ਜ਼ੋਰ ਦੇ ਕੇ ਪੜ੍ਹਾਂਗੇ ਅਤੇ ਉਹ ਲੱਗੀ ਆ ਉਹ ਲੱਗੀ, ਇਹਦੇ ਥੱਲੇ ਵੀ ਹਲੰਤ ਲੱਗਾ, ਭਾਰਾ ਲੱਗਾ, ਇਸ ਲਈ ਇਹਨੂੰ ਭਾਰਾ ਬੋਲਾਂਗੇ। ਮੈਂ ਉਹ ਲੱਗੀ ਆ ਉਹ ਲੱਗੀ ਹਮ ਸ਼ੋਰੂ ਥਾਰੇ। ਬੇਨਤੀ ਕਰੀਏ ਹੇ ਵਾਹਿਗੁਰੂ, ਅਸੀਂ ਤੁਹਾਡੇ ਨੌਕਰਾਂ ਦੇ ਨੌਕਰ, ਦਾਸਾਂ ਦੇ ਦਾਸ, ਤੁਹਾਡੇ ਸ਼ੋਰੇ, ਤੁਹਾਡੇ ਮਹਾਰਾਜ ਬੱਚੇ ਹਾਂ। ਥਾਰੇ ਦਾ ਅਰਥ ਤੁਹਾਡੇ, ਇਹ ਥਲੀ ਦੀ ਬੋਲੀ ਸਾਸੀ, ਥਾਰੇ ਹਮਾਰੇ ਆਦਿਕ। ਅਤੇ ਗੁਰੂ ਜੀ ਕਹਿੰਦੇ ਬੇਨਤੀ ਕਰੋ, ਮੈਂ ਉਹ ਲੱਗੀ ਆ ਉਹ ਲੱਗੀ ਹੀ ਵਾਹਿਗੁਰੂ, ਜਿਹੜੀ ਤੇਰੇ ਪਿਆਰਿਆਂ ਨੂੰ ਪ੍ਰੀਤ ਲੱਗੀ ਮੈਨੂੰ ਉਹ ਲੱਗ ਜਾਏ। ਮੈਂ ਤੁਹਾਡੇ ਦਰ ਦਾ ਦਾਸ ਬਣ ਜਾਵਾਂ, ਤੁਹਾਡੇ ਦਰ ਦਾ ਸੇਵਕ ਬਣ ਜਾਵਾਂ, ਤੁਹਾਡੇ ਦਰ ਦਾ ਨੌਕਰ ਬਣ ਜਾਵਾਂ। ਜਿਉਂ ਤੂੰ ਰੱਖੈ ਤਿਉਂ ਰਹਾਂ, ਮੁੱਖ ਨਾਮ ਹਮਾਰੇ। ਵਾਹਿਗੁਰੂ, ਜਿਵੇਂ ਤੁਸੀਂ ਰੱਖੋ ਅਸੀਂ ਉੱਦਾਂ ਹੀ ਤੁਹਾਡੇ ਦਰ 'ਤੇ ਰਹੀਏ। ਮੁੱਖ ਨਾਮ ਹਮਾਰੇ, ਅਤੇ ਸਾਡੇ ਮੂੰਹ ਦੇ ਵਿੱਚ ਤੁਹਾਡੇ ਨਾਮ ਰੂਪੀ ਇਹ ਬਖਸ਼ਿਸ਼ ਸਾਡੇ ਮੁੱਖ ਵਿੱਚ ਪੈ ਜਾਵੇ, ਭਾਵ ਕਿ ਅਸੀਂ ਮੁੱਖ ਦੁਆਰਾ ਵਾਹਿਗੁਰੂ ਤੁਹਾਡਾ ਨਾਮ ਜਪੀਏ। ਰਹਾਓ ਵਿਸ਼ਰਾਮ ਦੇ ਕੇ ਸਤਿਗੁਰੂ ਜੀ ਮਿਹਰ ਕਰਦੇ ਨੇ। ਦਰਸ਼ਨ ਕੀ ਪਿਆਸਾ ਘਣੀ, ਭਾਣੇ ਮਨ ਭਾਈਐ। ਦਰਸ਼ਨਾਂ ਦੀ ਬਹੁਤ ਜ਼ਿਆਦਾ ਪਿਆਸ ਹੈ। ਪਿਆਸ ਦਾ ਮਤਲਬ ਇੱਛਾ ਹੈ ਅੰਦਰ ਕਿ ਵਾਹਿਗੁਰੂ ਦੇ ਦਰਸ਼ਨ ਹੋ ਜਾਣ। ਰੋਜ਼ ਆਪਾਂ ਨਿਤਨੇਮ ਕਰਦੇ ਹਾਂ, ਸਾਚੇ ਨਾਮ ਕੀ ਲਾਗੈ ਭੂਖ, ਉਤ ਭੁੱਖੇ ਖਾਏ ਚਲੀਏ ਦੁੱਖ। ਇਹਦਾ ਮਤਲਬ ਅੰਦਰ ਇੱਛਾ ਪੈਦਾ ਹੋਵੇ ਤਾਂ ਨਾਮ ਨੂੰ ਜੀ ਕਰਦਾ ਪਿਆਰਿਓ। ਜਦੋਂ ਨਾਮ ਜਪਣ ਨੂੰ ਜੀ ਕਰੇ ਤਾਂ ਮਤਲਬ ਸਾਡੇ ਅੰਦਰ ਭੁੱਖ ਲੱਗੀ ਹੈ। ਭੁੱਖ ਲੱਗੇ ਤਾਂ ਪ੍ਰਸ਼ਾਦੇ ਨੂੰ ਜੀ ਕਰਦਾ। ਇੱਦਾਂ ਜਦੋਂ ਅੰਦਰ ਤਾਂ ਇੱਛਾ ਪੈਦਾ ਹੁੰਦੀ ਨਾ, ਮੈਂ ਵਾਹਿਗੁਰੂ ਦਾ ਨਾਮ ਜਪਾਂ, ਸਿਮਰਨ ਕਰਾਂ, ਇਹਦਾ ਮਤਲਬ ਅੰਦਰ ਸਾਡੇ ਭੁੱਖ ਲੱਗੀ ਹੈ ਨਾਮ ਦੀ। ਦਰਸ਼ਨ ਕੀ ਪਿਆਸਾ ਘਣੀ, ਦਰਸ਼ਨਾਂ ਦੀ ਬਹੁਤ ਪਿਆਸ ਲੱਗੀ ਹੈ। ਧੰਨ ਬੇਬੇ ਨਾਨਕੀ ਜੀ, ਗੁਰੂ ਨਾਨਕ ਦੇਵ ਜੀ ਤੋਂ ਵੱਡੇ ਨੇ ਅਤੇ ਪਿੰਡ ਚਾਹਲ ਦੇ ਵਿੱਚ ਉਹਨਾਂ ਦਾ ਜਨਮ ਹੋਇਆ, ਆਪਣੇ ਨਾਨਕਿਆਂ ਦੇ ਘਰ। ਚਾਹਲ ਪਿੰਡ ਲਾਹੌਰ ਦੇ ਨੇੜੇ ਹੈ ਪਿਆਰਿਓ, ਗੁਰੂ ਨਾਨਕ ਦੇਵ ਦੇ ਨਾਨਕੇ। ਔਰ 5 ਸਾਲ ਵੱਡੇ ਸੀ, ਇੱਕ ਦਿਨ ਬਾਹਰ ਖੇਡਦੇ ਨੇ ਕਿਸੇ ਬੱਚੀਆਂ ਦੇ ਨਾਲ, ਅਤੇ ਮਾਂ ਬਾਪ ਦਾ ਸੁਭਾਅ ਪਿਆਰਿਓ, ਬੱਚਿਆਂ ਨੂੰ ਘਰੋਂ ਕੁਛ ਗਾਈਡ ਕਰਦੇ ਨੇ, ਆਹ ਨਹੀਂ ਕਰਨਾ ਆਹ ਨਹੀਂ ਕਰਨਾ। ਕੋਈ ਐਸਾ ਪਰਿਵਾਰ ਹੋਏਗਾ ਉਹਨੇ ਕਹਿ ਤਾ ਆੜੀ ਕੁੜੀ ਹੈ ਨਾ, ਇਹਦੇ ਨਾਲ ਨਾ ਖੇਡਿਆ ਕਰੋ। ਕਹਿੰਦੇ ਕਿਉਂ? ਕਹਿੰਦੇ ਇਹਦਾ ਵੀਰ ਨਹੀਂ ਹੈਗਾ, ਇਹਦੇ ਨਾਲ ਨਾ ਖੇਡਿਆ ਕਰੋ, ਇਹਦਾ ਪਰਛਾਵਾਂ ਨਾ ਲਿਆ ਕਰੋ। ਘਰ ਆ ਕੇ ਬੇਨਤੀ ਕੀਤੀ, ਮਾਂ ਮੈਨੂੰ ਅੱਜ ਬੱਚੀਆਂ ਨੇ ਇੱਦਾਂ ਕਿਹਾ। ਕਹਿੰਦੀ ਪੁੱਤ ਅਰਦਾਸ ਕਰਿਆ ਕਰ, ਪਰਮਾਤਮਾ ਕਿਰਪਾ ਕਰੇਗਾ। ਸੋ ਬੇਬੇ ਨਾਨਕੀ ਨੇ ਅੰਦਰੋਂ ਜੁੜ ਕੇ ਅਰਦਾਸ ਕੀਤੀ, ਹੇ ਪਰਮਾਤਮਾ, ਹੇ ਭਗਵਾਨ, ਮੈਨੂੰ ਵੀਰ ਦੀ ਦਾਤ ਦੇ। ਜਗਤ ਗੁਰੂ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਪ੍ਰਗਟ ਹੋਏ। 5 ਸਾਲ ਦੇ ਬੇਬੇ ਨਾਨਕੀ ਜੀ, ਗੁਰੂ ਨਾਨਕ ਦੇਵ ਜੀ ਪ੍ਰਗਟ ਹੋਏ ਨੇ। ਤੁਲਸਾ ਦਾਸੀ ਅਤੇ ਸਤਸੰਗੀਓ, ਉਹ ਗੁਰੂ ਨਾਨਕ ਦੇਵ ਦੇ ਚਰਨਾਂ ਦੀ ਸੇਵਕ ਬਣ ਕੇ ਤਰੀ।
ਔਰ ਕਹਿੰਦੇ ਨੇ ਕਿ ਬੇਬੇ ਨਾਨਕੀ ਜੀ ਇੱਕ ਦਿਨ ਸੁਲਤਾਨਪੁਰ ਲੋਧੀ ਵਿਆਹੇ ਸੀ ਭਾਈਆ ਜੈ ਰਾਮ ਜੀ ਦੇ ਨਾਲ, ਅਤੇ ਇੱਕ ਦਿਨ ਪ੍ਰਸ਼ਾਦਾ ਪਕਾ ਰਹੇ ਨੇ ਬੇਬੇ ਜੀ। ਪ੍ਰਸ਼ਾਦਾ ਜਦੋਂ ਉਹਨਾਂ ਨੇ ਤਵੇ 'ਤੇ ਪਾਇਆ ਥੱਲਿਆ ਤਾਂ ਭੁੱਲ ਗਿਆ। ਇੰਨੀ ਮਨ 'ਚ ਇੱਛਾ ਆਈ ਕਿ ਹੇ ਸੱਚੇ ਪਾਤਸ਼ਾਹ ਪ੍ਰਸ਼ਾਦਾ ਫੁੱਲਿਆ, ਅਤੇ ਮਹਾਰਾਜ ਜੇ ਹਾਜ਼ਰ ਹੁੰਦੇ ਤਾਂ ਪ੍ਰਸ਼ਾਦਾ ਛਕ ਲੈਂਦੇ। ਗੁਰੂ ਨਾਨਕ ਦੇਵ ਜੀ ਨੇ ਪਿੱਛੋਂ ਆਵਾਜ਼ ਮਾਰੀ, ਬੇਬੇ ਭੁੱਖ ਬੜੀ ਲੱਗੀ ਅੱਜ, ਉੱਠੇ ਛੇਤੀ ਨਾਲ ਬੇਬੇ ਜੀ। ਪ੍ਰਸ਼ਾਦਾ ਲਾ ਕੇ ਛਿੱਕੂ 'ਚ ਰੱਖ ਲਿਆ, ਟੱਕ ਲਿਆ, ਚਰਨਾਂ 'ਤੇ ਮੱਥਾ ਟੇਕਿਆ, ਸੱਚੇ ਪਾਤਸ਼ਾਹ ਤੁਸੀਂ ਇੱਥੇ ਸੀ? ਕਹਿੰਦੇ ਨਹੀਂ, ਅਸੀਂ ਦੂਰ ਬੜੇ ਸੀ, ਤੁਸੀਂ ਯਾਦ ਕੀਤਾ ਦੇ ਆ ਗਏ। ਜਹ ਜਹ ਭਗਤ ਅਰਾਧੇ ਤਹਿ ਤਹਿ ਦ੍ਰਿਸ਼ਟਾਇਆ। ਜਿੱਥੇ ਕੋਈ ਯਾਦ ਕਰਦਾ ਸਤਸੰਗੀ ਗੁਰੂ ਹਾਜ਼ਰ ਨਾਜ਼ਰ ਹੁੰਦਾ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਿਸ਼ਿਆ ਰਿਆਇਤ। ਉਸੇ ਵੇਲੇ ਹਾਜ਼ਰ ਹੋਏ ਗੁਰੂ ਨਾਨਕ ਦੇਵ ਜੀ ਮਹਾਰਾਜ, ਦਰਸ਼ਨ ਦਿੱਤੇ। ਦਰਸ਼ਨ ਕੀ ਪਿਆਸਾ ਘਣੀ ਭਾਣੇ ਮਨ ਭਾਈਐ। ਭਾਈ ਜੀ ਦੀ ਸੇਵਾ ਵਾਹਿਗੁਰੂ ਨੂੰ ਭਾ ਜਾਵੇ, ਚੰਗੀ ਲੱਗ ਜਾਵੇ, ਜਿਹੜਾ ਪਰਮਾਤਮਾ ਦੇ ਭਾਣੇ 'ਚ ਰਹਿੰਦਾ, ਉਹਦੀ ਆਗਿਆ 'ਚ ਰਹਿੰਦਾ, ਮਨ ਭਾਈਐ, ਅਤੇ ਉਹ ਪਰਮਾਤਮਾ ਦੇ ਮਨ ਨੂੰ ਭਾ ਜਾਂਦਾ। ਉਹ ਪਰਮਾਤਮਾ ਨੂੰ ਚੰਗਾ ਲੱਗਦਾ ਜਿਹੜਾ ਵਾਹਿਗੁਰੂ ਦੇ ਭਾਣੇ 'ਚ ਰਹਿੰਦਾ। ਮੇਰੇ ਠਾਕੁਰ ਹਾਥ ਵਡਿਆਈਆਂ ਭਾਣੇ ਪਤ ਪਾਈਐ। ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਮੇਰੇ ਵਾਹਿਗੁਰੂ ਪਰਮਾਤਮਾ ਦੇ ਹੱਥ 'ਚ ਸਾਰੀਆਂ ਵਡਿਆਈਆਂ ਹਨ। ਉਹ ਮਾਣ ਦਿੰਦਾ, ਸਨਮਾਨ ਦਿੰਦਾ, ਵਡਿਆਈ ਦਿੰਦਾ, ਭਾਣੇ ਪਤ ਪਾਈਐ। ਉਹਦੇ ਭਾਣੇ ਵਿੱਚ ਚੱਲਣ ਦੇ ਨਾਲ ਇੱਜ਼ਤ ਮਿਲਦੀ ਹੈ। ਆਗਿਆ ਵਿੱਚ ਚੱਲੀਏ, ਪਰਮਾਤਮਾ ਦੀ ਆਗਿਆ ਵਿੱਚ ਸਤਿਕਾਰ ਮਿਲਦਾ ਸਤਸੰਗੀਓ। ਸਾਚੋ ਦੂਰ ਨਾ ਜਾਣੀਐ ਅੰਤਰ ਹੈ ਸੋਈ। ਧੰਨ ਗੁਰੂ ਨਾਨਕ ਦੇਵ ਜੀ ਫਰਮਾਉਂਦੇ, ਜਿਹੜਾ ਸੱਚਾ ਵਾਹਿਗੁਰੂ ਹੈ ਨਾ, ਦੂਰ ਨਾ ਜਾਣੀਏ, ਉਹਨੂੰ ਦੂਰ ਨਾ ਜਾਣੋ, ਉਹ ਕੋਲ ਹੀ ਹੈ। ਅੰਤਰ ਹੈ ਸੋਈ, ਉਹ ਸਾਡੇ ਸਾਰਿਆਂ ਦੇ ਅੰਦਰ ਹੈ। ਸੋ ਅੰਤਰ ਸੋ ਬਾਹਰ ਅਨੰਤ, ਘੱਟ ਘੱਟ ਵਿਆਪ ਰਿਹਾ ਭਗਵੰਤ। ਜਹਿ ਦੇਖਾਂ ਤੈ ਰਵ ਰਹੇ ਕਿਨ ਕੀਮਤ ਹੋਈ। ਸੱਚੇ ਪਾਤਸ਼ਾਹ ਕਹਿੰਦੇ ਮੈਂ ਜਿੱਥੇ ਦੇਖਦਾ ਹਾਂ ਉੱਥੇ ਪਰਮਾਤਮਾ ਹਾਜ਼ਰ ਨਾਜ਼ਰ ਹੈ। ਕਿਨ ਕੀਮਤ ਹੋਈ, ਅਤੇ ਕਿਹੜੇ ਤਰੀਕੇ ਨਾਲ ਪਰਮਾਤਮਾ ਦੀ ਕੀਮਤ ਕੋਈ ਪਾ ਸਕਦਾ? ਉਹਦੀ ਕੀਮਤ ਨਹੀਂ ਸਤਸੰਗੀ ਪੈ ਸਕਦੀ। ਆਪ ਕਰੇ ਆਪੇ ਹਰੇ ਵੇਖੈ ਵਡਿਆਈ। ਧੰਨ ਗੁਰੂ ਨਾਨਕ ਦੇਵ ਜੀ ਫਰਮਾਉਂਦੇ, ਆਪ ਕਰੇ ਆਪ ਹੀ ਸ੍ਰਿਸ਼ਟੀ ਨੂੰ ਪੈਦਾ ਕਰਦਾ, ਆਪੇ ਹਰੈ ਅਤੇ ਆਪ ਹੀ ਸ੍ਰਿਸ਼ਟੀ ਨੂੰ ਨਾਸ ਕਰ ਦਿੰਦਾ। ਵੇਖੇ ਵਡਿਆਈ, ਅਤੇ ਕਰ ਕਰਕੇ ਵਡਿਆਈਆਂ, ਅਤੇ ਫਿਰ ਪਰਮਾਤਮਾ ਵੇਖ ਰਿਹਾ, ਇਹ ਸਾਰੇ ਕੌਤ ਕਰਦਾ ਵਾਹਿਗੁਰੂ। ਫਿਰ ਆਪਣੀ ਵਡਿਆਈ ਨੂੰ ਪਰਮਾਤਮਾ ਆਪ ਹੀ ਵੇਖਦਾ। ਗੁਰਮੁਖ ਹੋਏ ਨਿਹਾਲੀ ਐ ਇਉਂ ਕੀਮਤ ਪਾਈ। ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਭਾਈ ਗੁਰਮੁਖ ਹੋਏ, ਗੁਰੂ ਕੇ ਲੜ ਲੱਗ ਕੇ ਗੁਰਮੁਖ ਬਣ ਜਾਈਏ, ਨਿਹਾਲੀਏ, ਫਿਰ ਵੇਖੀਏ, ਭਾਵ ਕਿ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਨੂੰ ਵੇਖੀਏ, ਇਉਂ ਕੀਮਤ ਪਾਈ। ਇਸ ਤਰੀਕੇ ਨਾਲ ਵਾਹਿਗੁਰੂ ਦੀ, ਪਰਮਾਤਮਾ ਦੀ ਕੀਮਤ ਪੈ ਜਾਂਦੀ ਹੈ।

ਸਿਮਰਨ ਦਾ, ਵਾਹਿਗੁਰੂ ਦੀ ਬੰਦਗੀ ਦਾ, ਗੁਰਮੁਖਾਂ ਨੂੰ ਜਿਹੜੇ ਗੁਰੂ ਵਾਲੇ ਬਣ ਗਏ, ਜੀਵਤਿਆਂ ਲਾਹਾ ਮਿਲੇ, ਉਹਨਾਂ ਨੂੰ ਜਿਉਂਦਿਆਂ ਹੀ ਪਰਮੇਸ਼ਰ ਦੇ ਨਾਮ ਦਾ ਲਾਹਾ ਮਿਲ ਜਾਂਦਾ ਹੈ। ਗੁਰ ਕਾਰ ਕਮਾਵੇ, ਜਿਹੜੇ ਰੱਬ ਦੇ ਪਿਆਰੇ ਗੁਰੂ ਦੀ ਕਾਰ ਕਰਦੇ ਨੇ, ਗੁਰੂ ਮਹਾਰਾਜ ਦੀ ਸੇਵਾ ਕਰਦੇ ਨੇ। ਅਕਬਰਪੁਰ ਪਿੰਡ, ਸਤਸੰਗੀ ਅਕਬਰਪੁਰ, ਜਗਤ ਗੁਰੂ ਗੁਰੂ ਨਾਨਕ ਦੇਵ ਜੀ ਜੀਆਂ ਦਾ ਭਲਾ ਕਰਦੇ ਆ। ਪਿੰਡ ਦੇ ਬਾਹਰ ਬਾਹਰ ਜਾ ਬੈਠੇ ਖੂਹ ਤੇ, ਉੱਥੇ ਇੱਕ ਬੱਚੇ ਨੇ ਪਾਣੀ ਲਾਇਆ ਹੋਇਆ ਸੀ ਖੇਤਾਂ ਨੂੰ, ਤੇ ਉਹਨੇ ਵੇਖਿਆ ਸਾਧੂ ਆਏ ਨੇ। ਉਹਨੇ ਸਤਿਕਾਰ ਕੀਤਾ, ਉੱਠ ਕੇ ਤੇ ਸਤਿਕਾਰ ਕੀਤਾ। ਉਹਨੇ ਕੁਛ ਕੱਖ ਲਿਆਂਦੇ, ਪਰਾਲੀ ਲਿਆਂਦੀ ਜਾਂ ਕੋਈ ਪੱਲਰਾ ਦਕ ਲਿਆ, ਥੱਲੇ ਵਿਛਾਤਾ, ਮਹਾਂਪੁਰਸ਼ੋ ਇੱਥੇ ਬਹਿ ਜਾਓ ਤੇ ਮੈਨੂੰ ਦਿਓ ਆਗਿਆ, ਮੈਂ ਘਰੋਂ ਜਾ ਕੇ ਜਲ ਪਾਣੀ ਲਿਆਉਂਦਾ ਹਾਂ, ਕੋਈ ਦੁੱਧ ਵਗੈਰਾ ਲਿਆਉਂਦਾ ਤੁਹਾਡੇ ਲਈ। ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਕਹਿਣ ਲੱਗੇ, ਸੱਥਰ ਤੇਰਾ ਲੇਖ ਨਿਹਾਲੀ, ਭਾਉ ਤੇਰਾ ਪਕਵਾਨ, ਨਾਨਕ ਸਿਫਤੀ ਰੱਜਿਆ ਆਓ ਬਹੁ ਸੁਲਤਾਨ। ਇਹ ਗੁਰਬਾਣੀ ਦੀ ਪੰਕਤੀ ਨਹੀਂ, ਇਤਿਹਾਸ ਦੀ ਪੰਕਤੀ। ਸਤਸੰਗਿਓ, ਗੁਰੂ ਨਾਨਕ ਦੇਵ ਜੀ ਬੱਚੇ ਨੂੰ ਕਹਿਣ ਲੱਗੇ ਕਿ ਸੱਥਰ ਤੇਰਾ ਲੇਖ ਨਿਹਾਲੀ, ਸੱਥਰ ਦੜ ਥੱਲੇ ਭੁੰਜੇ ਬਹਿ ਜਾਣਾ, ਭੁੰਜੇ ਕੁਛ ਵਿਛਾ ਦੇਣਾ। ਕਹਿੰਦੇ ਜਿਹੜਾ ਤੂੰ ਸਾਡੇ ਥੱਲੇ ਵਿਛਾ ਦਿੱਤਾ ਨਾ ਕੁਛ ਘਾਹ ਬੂਟ, ਇਹੀ ਸਾਡੇ ਵਾਸਤੇ ਰਜਾਈ ਹੈ ਅਤੇ ਇਹੀ ਸਾਡੇ ਲਈ ਤੜਾਈ ਹੈ। ਸੱਥਰ ਤੇਰਾ ਲੇਖ ਨਿਹਾਲੀ, ਭਾਉ ਤੇਰਾ ਪਕਵਾਨ, ਜਿਹੜਾ ਤੂੰ ਸਾਨੂੰ ਪ੍ਰੇਮ ਕੀਤਾ ਨਾ, ਪ੍ਰੇਮ ਦੇ ਨਾਲ ਬੁਲਾਇਆ ਸਾਨੂੰ, ਸਾਡੇ ਲਈ ਇਹੀ ਪਕਵਾਨ ਹੈ, ਇਹੀ ਤੇਰੇ ਭੋਜਨ ਨੇ। ਨਾਨਕ ਸਿਫਤੀ ਰੱਜਿਆ, ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਮੈਂ ਤਾਂ ਵਾਹਿਗੁਰੂ ਦੀ ਸਿਫਤ ਕਰ ਕਰਕੇ ਨਾਮ ਦਾ ਭੋਜਨ ਛਕ ਛਕ ਕੇ ਰੱਜਿਆ ਪਿਆ। ਆਓ ਬਹੁ ਸੁਲਤਾਨ, ਉਹ ਗਰੀਬ ਬੱਚੇ ਨੂੰ ਮਹਾਰਾਜ ਕਹਿਣ ਲੱਗੇ ਆਓ ਬਹੁ ਸੁਲਤਾਨ, ਬਹਿ ਜਾ ਪੁੱਤਰ ਤੂੰ ਤਾਂ ਬਾਦਸ਼ਾਹ ਹੈ। ਕਹਿੰਦੇ ਨੇ ਕਿ ਬੱਚਾ ਸਾਰੀ ਰਾਤ ਗੁਰੂ ਨਾਨਕ ਦੇਵ ਦੇ ਕੋਲ ਰਿਹਾ, ਭਜਨ ਸੁਣਦਾ ਰਿਹਾ, ਸੇਵਾ ਕਰਦਾ ਰਿਹਾ, ਹੋਲਾਂ ਭੁੰਨ ਕੇ ਦਿੱਤੀਆਂ ਹੋਲਾਂ। ਬਜ਼ੁਰਗ ਸਮਝਦੇ ਨੇ ਹੋਲਾਂ ਕਹਿੰਦੀ ਹੈ ਸਤਸੰਗੀਓ, ਹੋਲਾਂ ਹੁੰਦੀਆਂ ਨੇ ਚਣੇ ਦੇ ਬੂਟੇ, ਛੋਲਿਆਂ ਦੇ ਬੂਟੇ ਪੁੱਟ ਕੇ, ਜਿਹੜੇ ਨਾ ਅਜੇ ਪੱਕੇ ਹੋਣ ਅਤੇ ਨਾ ਬਹੁਤੇ ਕੱਚੇ, ਅੱਗ ਬਾਲ ਕੇ ਅਤੇ ਉਹਦੇ ਉੱਤੇ ਉਹਨਾਂ ਨੂੰ ਸਤਸੰਗੀ ਬੂਟਿਆਂ ਨੂੰ ਰੱਖ ਦਿੰਦੇ, ਪੱਤੇ ਆਦਿ ਸੜ ਜਾਂਦੇ ਨੇ, ਸੇਕ ਲੱਗਣ ਨਾਲ ਭੁੱਜ ਜਾਂਦੇ ਨੇ, ਉਹ ਬੜੀਆਂ ਸਵਾਦ ਲੱਗਦੀਆਂ ਹੋਲਾਂ। ਇੱਕ ਹੁੰਦੇ ਆਬੂ, ਪਿੰਡਾਂ ਥਾਵਾਂ ਤੋਂ ਆਏ ਆ, ਆਬੂ ਹੁੰਦੇ ਨੇ ਕਣਕ ਦੇ ਬੂਟੇ ਛਿੱਟੇ, ਜਿਹੜੇ ਅਜੇ ਪੱਕੇ ਨਾ ਹੋਣ, ਅਤੇ ਉਹਨਾਂ ਨੂੰ ਸਤਸੰਗੀ ਅੱਗ ਦੇ ਉੱਤੇ ਸੇਕੀਏ ਅਤੇ ਉਹ ਜਿਹੜੇ ਕਸੀਰ ਆਦਿਕ ਸੜ ਜਾਂਦੇ ਨੇ, ਉਹਨੂੰ ਸੇਕ ਲੱਗਣ ਨਾਲ ਥੋੜ੍ਹੇ ਜਿਹੇ ਉਹ ਪੱਕ ਜਾਂਦੇ ਨੇ, ਉਹਨੂੰ ਕਹਿੰਦੇ ਆਬੂ, ਅੱਤ ਦੇ ਸਵਾਦ ਉਹ ਵੀ। ਉਹਨੇ ਬੱਚੇ ਨੇ ਕੁਛ ਚਣੇ ਦੇ ਬੂਟੇ ਪੁੱਟ ਕੇ ਲਿਆਂਦੇ, ਅੱਗ ਬਾਲੀ, ਉਹਦੇ ਉੱਤੇ ਰੱਖ ਕੇ ਉਹਨੇ ਸੇਕੇ ਅਤੇ ਉਹ ਪੱਕ ਗਏ। ਉਹਨੇ ਇਕੱਠੇ ਕੀਤੇ, ਕੋਲੇ ਪਾਸੇ ਕਰ ਲਏ, ਗੁਰੂ ਨਾਨਕ ਦੇਵ ਦੇ ਚਰਨਾਂ 'ਚ ਰੱਖੇ, ਬਹੁਤ ਪਿਆਰ ਕੀਤਾ। ਗੁਰੂ ਜੀ ਨੇ ਛੱਕੇ ਬੱਚੇ ਨੂੰ ਦਿੱਤੇ। ਰਾਤ ਨਿਕਲ ਗਈ, ਤੜਕਾ ਆਇਆ ਅਤੇ ਕਹਿਣ ਲੱਗਾ ਮਹਾਰਾਜ ਮੈਨੂੰ ਆਗਿਆ ਦਿਓ, ਇੱਕ ਤਾਂ ਮੈਂ ਘਰੋਂ ਕੁਛ ਜਲ ਪਾਣੀ ਲੈ ਆਵਾਂ ਅਤੇ ਨਾਲੇ ਘਰ ਨੂੰ ਜਾਣਾ ਮੈਂ। ਸੱਚੇ ਪਾਤਸ਼ਾਹ ਕਹਿੰਦੇ ਤੂੰ ਜਾ, ਅਸੀਂ ਬਹਿੰਦੇ ਇੱਥੇ। ਕਹਿੰਦੇ ਨੇ ਕਿ ਜਦੋਂ ਉਹ ਨਗਰ ਦੇ ਵਿੱਚ ਗਿਆ, ਪੁਰਾਣੇ ਜਿਹੜੇ ਸ਼ਹਿਰ ਹੁੰਦੇ ਸੀ ਸਤਸੰਗੀਓ, ਪੁਰਾਣੇ ਸ਼ਹਿਰ ਜਿਹੜੇ ਹੁੰਦੇ ਸੀ, ਉਹਨਾਂ ਦੀ ਚਾਰ ਸਿਰ ਇੱਕ ਕੰਧ ਕੀਤੀ ਹੁੰਦੀ ਸੀ ਤਾਂ ਕਿ ਕੋਈ ਹਮਲਾਵਰ ਹਮਲਾ ਨਾ ਕਰੇ। ਅੱਜ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਜਾਓ ਅਤੇ ਉੱਥੇ ਗੇਟ ਹੁੰਦੇ ਨੇ, ਸ਼ੇਰਾਂ ਵਾਲਾ ਗੇਟ, ਹਾਲ ਗੇਟ, ਆ ਲੋਹਗੜ੍ਹ ਗੇਟ, ਆ ਗਿਲਵਾਲੀ ਗੇਟ, ਉਹ ਬਣੇ ਨੇ ਵੱਖ ਵੱਖ। ਉਹ ਗੇਟ, ਉਹ ਪੁਰਾਣਾ ਸ਼ਹਿਰ ਉਹਦੇ ਅੰਦਰ ਅੰਦਰ ਹੁੰਦਾ, ਹੁਣ ਤਾਂ ਸ਼ਹਿਰ ਬਹੁਤ ਵੱਡਾ ਹੋ ਗਿਆ। ਇੱਦਾਂ ਸਤਸੰਗੀਓ, ਜਿਹੜੇ ਸ਼ਹਿਰ 'ਚੋਂ ਬੱਚਾ ਰਹਿੰਦਾ ਸੀ, ਉਹ ਜਦੋਂ ਜਾਣ ਲੱਗਾ ਅਤੇ ਚਾਰ ਸਿਰੇ ਕੰਧ ਕੱਢੀ ਅਤੇ ਰਾਤ ਨੂੰ ਗੇਟ ਬੰਦ ਕਰ ਦਿੰਦੇ ਆ, ਤਾਂ ਕਿ ਕੋਈ ਬਾਹਰੋਂ ਹਮਲਾਵਰ ਨਾ ਆ ਜਾਵੇ। ਉਸ ਸ਼ਹਿਰ ਦਾ ਜਿਹੜਾ ਹਾਕਮ ਸੀ, ਉਸ ਸ਼ਹਿਰ ਦਾ ਮੁਖੀ ਇਲਾਕੇ ਦਾ, ਉਹਦੀ ਡੈਥ ਹੋ ਗਈ। ਉਹਦੀ ਕੋਈ ਔਲਾਦ ਨਹੀਂ ਸੀ ਕੋਈ ਵੀ। ਮੰਤਰੀਆਂ ਨੇ ਵਿਚਾਰ ਕੀਤੀ, ਅਸੀਂ ਆਪ ਤਾਂ ਰਾਜ ਉੱਤੇ ਬੈਠ ਨਹੀਂ ਸਕਦੇ ਅਤੇ ਕੀ ਕਰੀਏ। ਇਹ ਰਾਜੇ ਦਾ ਔਲਾਦ ਇਹਦੀ ਕੋਈ ਨਹੀਂ ਸੀ, ਰਾਜਾ ਹੋ ਗਿਆ ਪੂਰਾ। ਉਹਨਾਂ ਸਾਰਿਆਂ ਨੇ ਸਲਾਹ ਕੀਤੀ, ਕਹਿੰਦੇ ਜੇ ਕਰੋ ਕਿ ਜਿਹੜਾ ਵੀ ਵਿਅਕਤੀ ਸਭ ਤੋਂ ਪਹਿਲਾਂ ਸਾਡੇ ਸ਼ਹਿਰ ਵਿੱਚ ਆ ਕੇ ਪ੍ਰਵੇਸ਼ ਕਰੇ, ਉਹਨੂੰ ਹਾਕਮ ਬਣਾ ਦਿਓ। ਉਹ ਬੱਚਾ ਤੜਕੇ ਤੁਰ ਪਿਆ ਗੁਰੂ ਨਾਨਕ ਦੇਵ ਦੇ ਕੋਲੋਂ, ਅਤੇ ਜਦੋਂ ਗੇਟ 'ਤੇ ਪਹੁੰਚਿਆ, ਸਿਪਾਹੀਆਂ ਨੇ ਫੜ ਲਿਆ ਉਹਨੂੰ ਅਤੇ ਲੈ ਗਏ ਵਜ਼ੀਰਾਂ ਦੇ ਕੋਲ। ਉਹਨਾਂ ਨੇ ਖੁਦਾ ਦੁਆਰਾ, ਵਾਹਿਗੁਰੂ ਦੁਆਰਾ ਜਾਣ ਕੇ ਆਇਆ ਹੋਇਆ ਬੱਚਾ ਕਿ ਪਰਮਾਤਮਾ ਨੇ ਭੇਜਿਆ ਹੈ, ਉਸੇ ਬੱਚੇ ਨੂੰ ਹੀ ਉਸ ਇਲਾਕੇ ਦਾ ਹਾਕਮ ਬਣਾਤਾ। ਗੁਰੂ ਨਾਨਕ ਦੇ ਬਚਨ ਹੋਏ ਸੀ ਕਿ ਨਾਨਕ ਸਿਫਤੀ ਰੱਜਿਆ ਆਓ ਬਹੁ ਸੁਲਤਾਨ,
ਪੁੱਤਰ ਬਹਿ ਜਾ ਇੱਥੇ, ਤੂੰ ਤਾਂ ਬੜੀ ਸੇਵਾ ਕੀਤੀ, ਬੜਾ ਪਿਆਰ ਕੀਤਾ ਹੈ, ਅਸੀਂ ਤਾਂ ਸਿਫਤ ਨਾ ਵਾਹਿਗੁਰੂ ਦੀ ਨਾ ਰੱਜੇ ਹੋਏ ਹਾਂ, ਤੂੰ ਤਾਂ ਬਾਦਸ਼ਾਹ ਬੈਠ ਪੁੱਤ। ਗੁਰੂ ਨਾਨਕ ਦੇਵ ਦੇ ਬਚਨਾਂ ਸਦਕਾ ਉਹ ਇਲਾਕੇ ਦਾ ਹਾਕਮ ਬਣ ਗਿਆ ਸਤਸੰਗੀਓ। ਇਹ ਗੁਰੂ ਦੀਆਂ ਬਖਸ਼ਿਸ਼ਾਂ, ਇਹ ਸੇਵਾ ਦਾ ਫਲ ਹੈ। ਗੁਰ ਸੇਵਾ ਕਿੰਗ ਨਾ ਲੱਭਿਆ, ਤੇ ਸਹਿਸਕ੍ਰਿਤੀ ਵਿੱਚ ਆਪਾਂ ਪੜ੍ਹਦੇ ਹਾਂ ਕਿ ਗੁਰ ਸੇਵਾ ਕਿੰਗ ਨਾ ਲੱਭਿਆ, ਤੇ ਉੱਥੇ ਪਾਠ ਕੱਕੇ ਨੂੰ ਸਿਆਰੀ ਉੱਤੇ ਟਿੱਪੀ, ਇਹਦਾ ਉਚਾਰਨ ਸ਼ੁੱਧ ਪਾਠ ਹੈ। ਕਿੰਗ ਕੀ ਨਹੀਂ ਲੱਭਦਾ ਗੁਰੂ ਦੀ ਸੇਵਾ ਕੀਤੇ ਆ। ਸੋ ਸੱਚੇ ਪਾਤਸ਼ਾਹ ਮਿਹਰ ਕਰਦੇ ਨੇ, ਜੀਵਤਿਆਂ ਲਾਹਾ ਮਿਲੇ ਗੁਰ ਕਾਰ ਕਮਾਵੇ। ਭਾਈ ਜਿਹੜਾ ਗੁਰੂ ਦੀ ਕਾਰ ਕਰਦਾ, ਸੇਵਾ ਕਰਦਾ ਨਾ, ਉਹਨੂੰ ਜਿਉਂਦਿਆਂ ਹੀ ਲਾਹਾ ਪ੍ਰਾਪਤ ਹੁੰਦਾ ਹੈ। ਪੂਰਬ ਹੋਵੇ ਲਿਖਿਆ ਤਾਂ ਸਤਿਗੁਰ ਪਾਵੇ, ਪੂਰਬਲੇ ਜਨਮਾਂ ਦਾ ਚੰਗਾ ਲੇਖ ਲਿਖਿਆ ਹੋਵੇ ਮੱਥੇ 'ਤੇ ਤਾਂ ਸਤਿਗੁਰ ਪਾਵੇ, ਤਾਂ ਪੂਰਾ ਗੁਰੂ ਮਿਲਦਾ ਸਤਸੰਗੀਓ। ਮਨਮੁਖ ਤੋਟਾ ਨਿੱਤ ਹੈ ਭਰਮੈ ਭਰਮਾਏ, ਮਨਮੁੱਖਾਂ ਨੂੰ ਹਰ ਰੋਜ਼ ਘਾਟਾ ਹੀ ਘਾਟਾ। ਮਨਮੁੱਖ ਬੰਦਾ, ਉਹਨੂੰ ਸਵਾਸਾਂ ਦਾ ਵੀ ਘਾਟਾ, ਉਹਦੇ ਸਵਾਸ ਵਿਅਰਥ ਜਾ ਰਹੇ ਨੇ, ਇੱਕ ਇੱਕ ਸਵਾਸ ਉਹਦਾ ਅਜਾਈ ਜਾ ਰਿਹਾ, ਜ਼ਿੰਦਗੀ ਵਿੱਚ ਉਹਨੂੰ ਘਾਟਾ ਹੀ ਘਾਟਾ ਸਤਸੰਗੀਓ। ਨਾ ਕੋਈ ਸੇਵਾ, ਨਾ ਕੋਈ ਸਿਮਰਨ, ਨਾ ਕੋਈ ਬੰਦਗੀ, ਨਾ ਕੋਈ ਘਾਲਣਾ। ਅਤੇ ਸੱਚੇ ਪਾਤਸ਼ਾਹ ਕਹਿੰਦੇ ਮਨਮੁੱਖ ਬੰਦੇ ਨੂੰ ਤੋਟਾ ਨਿੱਤ ਹੈ, ਹਰ ਰੋਜ਼ ਹੀ ਘਾਟਾ ਹੀ ਘਾਟਾ। ਭਰਮੇ ਭਰਮਾਏ, ਅਤੇ ਉਹ ਭਰਮ ਦੇ ਵਿੱਚ ਭਰਮਿਆ ਰਹਿੰਦਾ, ਸਾਰੀ ਜ਼ਿੰਦਗੀ ਭਟਕਣਾ ਦੇ ਵਿੱਚ ਪਿਆ ਰਹਿੰਦਾ ਹੈ ਸਤਸੰਗੀਓ। ਮਨਮੁੱਖ ਅੰਧ ਨਾ ਚੇਤਾਈ ਕਿਉਂ ਦਰਸ਼ਨ ਪਾਏ, ਮਨਮੁੱਖ ਬੰਦਾ ਅੰਨਾ ਹੈ, ਉਹਦੇ ਕੋਲ ਵਿਵੇਕ ਦੇ ਗਿਆਨ ਦੇ ਨੇਤਰ ਨਹੀਂ, ਸ਼ਰਧਾ ਦੀਆਂ ਅੱਖਾਂ ਨਹੀਂ ਸਤਸੰਗੀਓ, ਅਤੇ ਭਾਵਨਾ ਦੀ ਉਹਦੇ ਕੋਲ ਨਿਗਾਹ ਹੈ ਨਹੀਂ, ਇਸ ਵਾਸਤੇ ਅੰਨਾ ਹੈ। ਮਨਮੁੱਖ ਅੰਧ ਨਾ ਚੇਤਾਈ, ਮਨਮੁੱਖ ਅੰਨਾ ਵਿਅਕਤੀ ਕਦੇ ਵੀ ਪਰਮਾਤਮਾ ਨੂੰ ਵਾਹਿਗੁਰੂ ਨੂੰ ਚੇਤੇ ਨਹੀਂ ਕਰਦਾ। ਕਿਉਂ ਦਰਸ਼ਨ ਪਾਏ, ਅਤੇ ਉਹ ਭਾਈ ਵਾਹਿਗੁਰੂ ਦੇ ਪਰਮਾਤਮਾ ਦੇ ਦਰਸ਼ਨ ਕਿਵੇਂ ਪਾ ਸਕਦਾ ਹੈ, ਉਹ ਪਰਮਾਤਮਾ ਦੀ ਬਖਸ਼ਿਸ਼ ਵਾਹਿਗੁਰੂ ਦੀ ਰਹਿਮਤ ਕਿਵੇਂ ਲੈ ਸਕਦਾ ਹੈ, ਨਹੀਂ ਲੈ ਸਕਦਾ ਸਤਸੰਗੀਓ। ਜਿਨ੍ਹਾਂ ਨੇ ਨਾਮ ਜਪਿਆ, ਸਿਮਰਨ ਕੀਤਾ, ਸਤਸੰਗਤ ਕੀਤੀ, ਉਹਨਾਂ ਦਾ ਜਨਮ ਸਫਲ ਹੈ। ਜਗਤ ਗੁਰੂ ਗੁਰੂ ਨਾਨਕ ਦੇਵ ਜੀ ਜੀਵਾਂ ਨੂੰ ਉਤਾਰਦੇ ਆ, ਜੀਆਂ ਦਾ ਭਲਾ ਕਰਦੇ ਆ, ਇਲਾਕੇ ਵਿੱਚ ਪਹੁੰਚੇ ਅਤੇ ਮਹਾਰਾਜ ਬਾਹਰ ਸ਼ਮਸ਼ਾਨ ਘਾਟ ਦੇ ਵਿੱਚ ਬੈਠ ਗਏ, ਜਿਹਨੂੰ ਮੜੀਆਂ ਕਹਿੰਦੇ ਆਪਾਂ। ਮੜੀਆਂ ਵਿੱਚ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਬੈਠ ਗਏ, ਅਤੇ ਭਾਈ ਮਰਦਾਨਾ ਦੇਖਦਾ ਹੈ ਕਿ ਬਹੁਤ ਸਾਰੀਆਂ ਕਬਰਾਂ, ਬੜੀਆਂ ਕਬਰਾਂ, ਜਿੱਦਾਂ ਆਪਾਂ ਵਿਦੇਸ਼ਾਂ 'ਚ ਵੇਖਦੇ ਹਾਂ ਸਤਸੰਗੀਓ। ਇਹਦੇ ਗੁਰੂ ਨਾਨਕ ਦੇਵ ਜੀ ਦੀ ਆਪਣੇ 'ਤੇ ਕਿਰਪਾ ਹੈ। ਬੇਨਤੀ ਕਰਦੇ ਚਾਰ ਧਰਮ ਪੂਰਬ ਦੇ, ਪੂਰਬ ਦੇ ਬਾਵਜੂਦ ਰਸੂਲ ਚੜ੍ਹਦਾ। ਇਧਰਲੇ ਜਿਹੜੇ ਚਾਰ ਧਰਮ ਨੇ, ਚਾਰੇ ਦੇ ਚਾਰੇ ਧਰਮ ਹੀ ਪ੍ਰਾਣੀ ਦਾ ਸੰਸਕਾਰ ਕਰਦੇ ਨੇ। ਜਿਹੜੇ ਉੱਧਰਲੇ ਧਰਮ ਨੇ, ਮਤਲਬ ਹਿੰਦੂ ਧਰਮ, ਸਿੱਖ ਧਰਮ, ਜੈਨ ਅਤੇ ਬੋਧ, ਇਹ ਤਿੰਨੇ ਹੀ ਪ੍ਰਾਣੀ ਦਾ ਲੱਕੜੀਆਂ ਦੁਆਰਾ ਸੰਸਕਾਰ ਕਰਦੇ ਨੇ। ਜਿਹੜੇ ਇੱਧਰਲੇ ਸਤਸੰਗੀਓ ਪੱਛਮ ਦੇ ਧਰਮ ਨੇ ਚਾਰ, ਇਹ ਦਫਨ ਕਰਦੇ ਨੇ, ਇਸਲਾਮ ਧਰਮ, ਯਹੂਦੀ, ਪਾਰਸੀ, ਈਸਾਈ, ਇਹ ਜੀਵਾਂ ਨੂੰ ਦਫਨ ਕਰਦੇ ਨੇ, ਧਰਤੀ 'ਚ ਦੱਬਦੇ ਨੇ। ਸੋ ਕ੍ਰਾਂਚੀ ਕਹਿੰਦੇ ਚਲੇ ਜਾਈਏ, ਕਈ ਮੀਲਾਂ ਤੱਕ ਕਬਰਸਥਾਨ, ਕਈ ਮੀਲਾਂ ਤੱਕ, ਇੰਨੀ ਧਰਤੀ ਉੱਥੇ ਸਤਸੰਗੀਓ ਜਿਹੜੀ ਹੈ ਇਹ ਕਬਰਸਥਾਨਾਂ ਨੇ ਘੇਰੀ ਹੋਈ ਹੈ। ਪਰ ਜਿਹੜਾ ਗੁਰਮਤ ਅਨੁਸਾਰ ਆਪਾਂ ਕੀ ਦੇਖਦੇ ਹਾਂ ਕਿ ਸੰਸਕਾਰ ਕੀਤਾ ਅਤੇ ਰਾਖ ਉੱਥੋਂ ਚੁੱਕ ਲਈ, ਦੂਜੇ ਦਾ ਸੰਸਕਾਰ ਉੱਥੇ ਕਰਤਾ, ਉਹ ਰਾਖ ਚੁੱਕ ਲਈ ਤੀਜੇ ਦਾ ਉੱਥੇ ਹੀ ਕਰਤਾ, ਇਹ ਗੁਰੂ ਨਾਨਕ ਦੇਵ ਦੀ ਕਿਰਪਾ ਹੈ ਕਿ ਸਾਨੂੰ ਜਿਹੜੀ ਪਵਿੱਤਰ ਧਰਤੀ ਹੈ ਇਹ ਵਰਤਣ ਵਾਸਤੇ ਸਤਸੰਗੀ ਮਿਲ ਜਾਂਦੀ ਹੈ। ਅਸੀਂ ਮੇਤੇ ਲੰਮਾ ਸਮਾਂ ਰਹੇ, 15 ਸਾਲ ਮਹਾਂਪੁਰਸ਼ਾਂ ਦੇ ਕੋਲ ਸੰਗਤ ਕੀਤੀ, ਕਈ ਸਿੰਘ ਸਾਡੇ ਹੁੰਦੇ ਆ ਜਿਹੜੇ ਅਸੀਂ ਉੱਥੇ ਪੂਰੇ ਹੋਏ, ਸਾਡੇ ਜਿਹੜੀ ਮੋਟਰ ਉੱਥੇ ਖੂਹ ਹੈ ਮੇਤੇ ਮੋਟਰ ਜਿੱਥੇ ਹੈ ਉੱਥੇ ਸੰਸਕਾਰ ਕਰਨਾ, ਅਤੇ ਰਿਆਖ ਚੁੱਕਤੀ ਉੱਥੇ ਤੁਰੇ ਫਿਰਨਾ, ਕੰਮ ਕਾਰ ਕਰੋ, ਕੋਈ ਉੱਥੇ ਉੱਥੇ ਬੈਠਾ ਜੀ, ਉਹ ਕੁਛ ਨਹੀਂ ਹੁੰਦਾ ਸਤਸੰਗੀਓ। ਮਤਲਬ ਹੈ ਕਿ ਅਸੀਂ ਕਬਰਾਂ, ਮੜੀਆਂ ਆਦਿਕ ਤੋਂ, ਇਹਨਾਂ ਚੀਜ਼ਾਂ ਤੋਂ ਡਰਦੇ ਹਾਂ। ਸੋ ਸੱਚੇ ਪਾਤਸ਼ਾਹ ਬੈਠ ਕੇ ਵਿੱਚ ਜਾ ਕੇ ਕਬਰਾਂ ਦੇ, ਮਰਦਾਨਾ ਦੇਖਦਾ, ਸਿਲਾ ਲੇਖ ਲੱਗੇ ਨੇ ਕਬਰਾਂ ਉੱਤੇ, ਕਿਸੇ 'ਤੇ ਉਮਰ ਲਿਖੀ ਸਾਲ, ਕਿਸੇ 'ਤੇ 2 ਸਾਲ, ਕਿਸੇ 'ਤੇ 5 ਸਾਲ, ਸਾਰੇ ਵੇਖ ਵੋਖ ਕੇ ਮਰਦਾਨਾ ਆ ਗਿਆ। ਕਹਿੰਦਾ ਮਹਾਰਾਜ, ਮੈਨੂੰ ਸਮਝ ਨਹੀਂ ਲੱਗੀ ਕਿ ਕਿਸੇ ਵੀ ਕਬਰ ਦੇ ਉੱਤੇ, ਸਿਲਾ ਲੇਖ ਦੇ ਉੱਤੇ 5 ਸਾਲ ਤੋਂ ਵੱਧ ਉਮਰ ਲਿਖੀ ਨਹੀਂ। ਗੁਰੂ ਜੀ ਕਹਿੰਦੇ ਆਪਾਂ ਪੁੱਛ ਲੈਂਦੇ ਕਿਸੇ ਨੂੰ,
ਸੱਚੇ ਪਾਤਸ਼ਾਹ ਜੀ ਗਏ, ਕੋਈ ਬਜ਼ੁਰਗ ਮਿਲਿਆ ਅਤੇ ਉਹਨੂੰ ਪੁੱਛਦੇ, ਉਹ ਕਹਿੰਦਾ ਮਹਾਰਾਜ ਸਾਡੇ ਪਿੰਡ ਦਾ ਨਿਯਮ ਹੈ, ਹਰੇਕ ਨੇ ਸੰਗਤ ਕਰਨੀ ਹੈ, ਜ਼ਿੰਦਗੀ ਵਿੱਚ ਜਿਹਨੇ ਜਿੰਨੀ ਸੰਗਤ ਕਰਤੀ ਉਹਦਾ ਟੋਟਲ ਲਾ ਕੇ ਉਹਦੀ ਲੈ ਦਿੰਦੇ, ਇੰਨੀ ਜ਼ਿੰਦਗੀ ਭੋਗੀ ਬਾਕੀ ਤਾਂ ਜਾ ਹੀ ਗਈ, ਉਮਰ ਉਹੀ ਵਿੱਚ ਲੇਖੇ ਦੇ ਜੋ ਯਾਦ ਸਾਈ ਦੀ ਗੁਜਰੇ ਪੈਂਦੀ ਮੁਜਰੇ, ਉਮਰ ਉਹੀ ਲੇਖੇ 'ਚ ਜਿਹੜੀ ਸੇਵਾ ਸਿਮਰਨ ਬੰਦਗੀ ਵਿੱਚ ਨਿਤਨੇਮ 'ਚ ਲੰਘਦੀ, ਬਾਕੀ ਤਾਂ ਜਾਈ ਖਾਣ ਪੀਣ ਪਹਿਨਣ ਹੰਡਾਉਣ ਦੇ ਵਿੱਚ ਹੀ ਸੌਣ ਦੇ ਵਿੱਚ ਹੀ ਲੰਘ ਗਈ ਜ਼ਿੰਦਗੀ, ਕੁਝ ਰਾਹੋਂ ਮੈਂ ਕੁਝ ਗੁਨਾਹੋਂ ਮੈਂ ਕੁਝ ਬਾਤੋਂ ਮੈਂ ਕੁਝ ਰਾਤੋਂ ਮੈਂ ਬੀਤ ਗਈ। ਸੋ ਚੱਲਣ ਵਾਲੇ ਮੰਜ਼ਿਲ 'ਤੇ ਪਹੁੰਚ ਗਏ, ਰਾਹ ਬਦਲਣ ਵਾਲੇ ਕਿ ਰਾਹ ਮੈਂ ਬੀਤ ਗਈ। ਇਸ ਲਈ ਸਤਸੰਗ ਜ਼ਿੰਦਗੀ ਦਾ ਹਿਸਾਬ ਕਿਤੇ ਲਾਓ, ਖਾਣ ਪੀਣ ਪਹਿਨਣ ਹੰਡਾਉਣ ਗੱਲਾਂ ਬਾਤਾਂ ਸੌਣ ਦੇ ਵਿੱਚ ਕਿੰਨੀ ਜ਼ਿੰਦਗੀ ਲੰਘ ਜਾਂਦੀ ਹੈ। ਅਤੇ ਕਹਿੰਦੇ ਮਹਾਰਾਜ ਅਸੀਂ ਜਿਹੜੀ ਜ਼ਿੰਦਗੀ ਸਿਮਰਨ ਭਗਤੀ 'ਚ

ਗੁਰੂ ਨਾਨਕ ਦੇਵ ਜੀ ਕਹਿੰਦੇ ਜਿਨ੍ਹਾਂ ਨੂੰ ਗੁਰੂ ਮਿਲ ਗਿਆ, ਗੁਰ ਭੇਟੇ ਪਾਰਸ ਪਏ। ਗੁਰੂ ਗ੍ਰੰਥ ਸਾਹਿਬ ਦੀ ਪੰਕਤੀ ਹੈ, ਪਾਰਸ ਪਰਸ ਪਰਸ ਪਰਸ ਗੁਰ ਗੁਰੂ ਕਹਾਇਓ, ਪਾਰਸ ਪਰਸ ਪਰਸ ਪਰਸ ਪਾਰਸ ਗੁਰੂ ਨਾਨਕ ਦੇਵ ਜੀ, ਉਹਨਾਂ ਨੂੰ ਸਪਰਸ਼ ਕੀਤਾ ਲੈਣਾ ਜੀ ਨੇ, ਲੈਣੇ ਸੇ ਅੰਗਦ ਕੀ ਆ। ਗੁਰੂ ਅੰਗਦ ਦੇਵ ਜੀ ਦੀ ਸੰਗਤ ਕੀਤੀ, ਬਾਬਾ ਅਮਰਦਾਸ ਜੀ ਨੇ ਗੁਰੂ ਬਣ ਗਏ, ਪਾਰਸ ਬਣ ਗਏ। ਗੁਰੂ ਅਮਰਦਾਸ ਜੀ ਦੀ ਸੰਗਤ ਕੀਤੀ ਗੁਰੂ ਰਾਮਦਾਸ ਸਾਹਿਬ ਜੀ ਨੇ ਮਹਾਰਾਜ ਜੀ ਨੇ, ਉਹ ਵੀ ਪਾਰਸ ਬਣ ਗਏ। ਸੰਗਤ ਕੀਤੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਗੁਰੂ ਅਰਜਨ ਦੇਵ ਜੀ ਗੁਰੂ ਰਾਮਦਾਸ ਜੀ ਦੀ ਸੰਗਤ ਕਰਕੇ ਬਣ ਗਏ ਪਾਰਸ। ਇਹ ਪੰਕਤੀ ਦਾ ਅਰਥ ਪਾਰਸ ਪਰਸ ਪਰਸ ਪਰਸ ਗੁਰਗੁਰੂ ਕਹਾਇਓ। ਸੱਚੇ ਪਾਤਸ਼ਾਹ ਕਹਿੰਦੇ ਗੁਰ ਭੇਟੇ ਪਾਰਸ ਪਏ, ਜੋਤੀ ਜੋਤ ਮਿਲਾਏ, ਉਹਨਾਂ ਦੀ ਜੋਤ ਵਾਹਿਗੁਰੂ ਦੀ ਜੋਤ 'ਚ ਮਿਲ ਗਈ। ਅਹਿਨ ਸਰਹਿ ਨਿਰਾਲਮ ਕਾਰ ਧੁਰ ਕੀ ਕਰਨੀ। ਭਾਈ ਜਿਹੜੀ ਧੁਰੋਂ ਫਰਮਾਈ ਹੋਈ ਕਾਰ ਹੈ ਨਾ, ਸੇਵਾ ਸਿਮਰਨ ਬੰਦਗੀ ਜਿਹੜੇ ਕਰਦੇ ਨੇ, ਅਹਿਨ ਸਰਹਿ ਨਿਰਾਲਮ, ਉਹ ਦਿਨੇ ਰਾਤ ਨਿਰਮਲ ਰਹਿੰਦੇ ਨੇ, ਪਵਿੱਤਰ ਰਹਿੰਦੇ ਨੇ, ਉਹਨਾਂ ਦੀ ਆਤਮਾ ਸ਼ੁੱਧ ਰਹਿੰਦੀ ਹੈ। ਨਾਨਕ ਨਾਮ ਸੰਤੋਖੀਆ ਰਾਤੇ ਹਰ ਚਰਣੀ। ਧੰਨ ਗੁਰੂ ਨਾਨਕ ਦੇਵ ਜੀ ਸਮਾਪਤੀ 'ਤੇ ਮਿਹਰ ਕਰਦੇ ਨੇ, ਨਾਨਕ ਨਾਮ ਸੰਤੋਖੀਆ ਰਾਤੇ ਹਰ ਚਰਨੀ ਚਰਨੀ, ਜਿਹੜੇ ਗੁਰੂ ਦੇ ਚਰਨਾਂ ਨਾਲ ਵਾਹਿਗੁਰੂ ਦੇ ਚਰਨਾਂ 'ਚ ਰੰਗੇ ਗਏ, ਨਾਮ ਦੁਆਰਾ ਉਹਨਾਂ ਨੂੰ ਸੰਤੋਖ ਆ ਗਿਆ, ਸਾਰੀ ਜ਼ਿੰਦਗੀ ਸੰਤੋਖ ਵਿੱਚ ਬਤੀਤ ਕੀਤੀ। ਨਾਮ ਸਿਮਰਨ ਭਜਨ ਬੰਦਗੀ ਕਰਦੇ ਹਾਂ, ਨਾਮ ਦਾ ਲਾਹਾ ਲੈਂਦੇ ਆ, ਉਹ ਜਨਮ ਸਫਲ ਕਰਕੇ ਸੰਸਾਰ ਤੋਂ ਚਲੇ ਗਏ। ਸੋ ਸੱਚੇ ਪਾਤਸ਼ਾਹ ਮਿਹਰ ਕਰਨ, ਵੱਡੇ ਭਾਗਾਂ ਦੇ ਸਦਕਾ ਗੁਰੂ ਚਰਨਾਂ 'ਚ ਪਹੁੰਚੇ ਹਾਂ, ਬੜੇ ਸ਼ਰਧਾ ਸਤਿਕਾਰ ਨਾਲ ਬੈਠ ਕੇ ਗੁਰੂ ਮਹਾਰਾਜ ਦੀ ਗੋਦ ਦਾ ਆਨੰਦ ਲੈ ਰਹੇ ਹਾਂ, ਅਲਾਹੀ ਬਾਣੀ ਸੋਦਰ ਰਹਿ ਰਾ ਸਾਹਿਬ ਦਾ ਪਾਠ ਸੁਣਿਆ, ਆਰਤੀ ਆਰਤੀ ਦਾ ਕੀਰਤਨ, ਵਾਹਿਗੁਰੂ ਦੀ ਸਿਫਤ ਸਲਾਹ ਸਰਵਣ ਕੀਤੀ ਹੈ। ਸਤਿਗੁਰੂ ਮਿਹਰ ਕਰਨ, ਹਾਜ਼ਰੀਆਂ ਦਰ ਪ੍ਰਵਾਨ ਕਰਨ, ਚਰਨਾਂ ਦਾ ਪਿਆਰ, ਗੁਰਸਿੱਖੀ ਜੀਵਨ, ਸੇਵਾ ਸਿਮਰ ਦੀਆਂ ਦਾਤਾਂ ਬਖਸ਼ਣ, ਘਰ ਪਰਿਵਾਰਾਂ ਦੀ ਸੁੱਖ ਸ਼ਾਂਤੀ ਕਿਰਤ ਕਮਾਈ ਵਿੱਚ ਵਾਧੇ ਪਾਉਣ। ਸ਼ੁਕਰ ਗੁਰੂ ਕਾ, ਆਪ ਸੰਗਤਾਂ ਦਾ ਔਰ ਪ੍ਰਬੰਧਕ ਵੀਰਾਂ ਦਾ, ਗੁਰੂ ਕੇ ਵਜ਼ੀਰਾਂ ਦਾ ਬਹੁਤ ਬਹੁਤ ਧੰਨਵਾਦ। ਅਗਲਾ ਪ੍ਰੋਗਰਾਮ ਬਹੁਤ ਆਨੰਦਦਾਇਕ ਹੈ, ਅੰਮ੍ਰਿਤ ਰਸ ਹਰ ਕੀਰਤਨੋਂ ਕੋਈ ਗੁਰਮੁਖ ਪੀਵੇ। ਸੋ ਅੰਮ੍ਰਿਤ ਰਸ ਕੀਰਤਨ ਦੇ ਨਾਲ ਜੁੜਾਂਗੇ, ਇਹਨੀ ਕਿ ਹਾਜ਼ਰੀ ਪ੍ਰਵਾਨ ਕਰਿਓ। ਸਮਾਪਤੀ ਦੀਆਂ ਪੰਕਤੀਆਂ ਗਾਈਏ, ਫਤਿਹ ਬੁਲਾਈਏ ਜੀ।

ਸ਼ਾਮ ਦੇ ਸਜੇ ਹੋਏ ਦੀਵਾਨ ਵਿੱਚ ਆਪ ਸੰਗਤਾਂ ਨੂੰ ਲੜੀਵਾਰ ਕਥਾ ਗੁਰਮਤ ਵਿਚਾਰਾਂ ਸਰਵਣ ਕਰਵਾ ਰਹੇ ਸਨ। ਸਤਿਕਾਰਯੋਗ ਗਿਆਨੀ ਕੁਲਦੀਪ ਸਿੰਘ ਜੀ ਦਮਦਮੀ ਟਕਸਾਲ ਵਾਲੇ ਗਿਆਨੀ ਜੀ ਹੋਣਾ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ। ਸਤਿਕਾਰਯੋਗ ਰਾਗੀ ਭਾਈ ਸਰਬਜੀਤ ਸਿੰਘ ਲਾਡੀ ਸ੍ਰੀ ਦਰਬਾਰ ਸਾਹਿਬ ਵਾਲੇ, ਉਹਨਾਂ ਪਾਸੋਂ ਕੀਰਤਨ ਬੜੇ ਪਿਆਰ ਨਾਲ ਸਰਵਣ ਕਰੀਏ ਜੀ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ, ਆਉਣ ਵਾਲੇ ਜੋ ਸ਼ੁੱਕਰਵਾਰ, ਸ਼ਨੀਵਾਰ ਅਤੇ ਐਤਵਾਰ ਦੇ ਦੁਪਹਿਰ ਦੇ ਦੀਵਾਨਾਂ ਵਿੱਚ ਜੋ ਰਾਗ ਤਲੰਗ ਦੇ ਆਧਾਰ 'ਤੇ ਜੋ ਕੀਰਤਨ ਹੋਣਾ ਹੈ, ਜਿਸ ਵਿੱਚ ਭਾਈ ਸਰਬਜੀਤ ਸਿੰਘ ਲਾਡੀ ਅਤੇ ਰਾਗੀ ਭਾਈ ਅਲੰਕਾਰ ਸਿੰਘ ਜੀ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾਉਣਗੇ, ਸੋ ਆਪ ਸੰਗਤਾਂ ਨੇ ਇਸ ਸਮੇਂ ਦਾ ਵੱਧ ਤੋਂ ਵੱਧ ਲਾਹਾ ਲੈਣਾ ਜੀ। ਆਓ ਕੀਰਤਨ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮਨਮੁਖ ਤੇ ਸੰਤ ਦਾ ਫਰਕ ਕੀ ਹੈ? ਇੱਕ ਬੁਨਿਆਦੀ ਫਰਕ ਇਹ ਹੈ ਕਿ ਸੰਸਾਰੀ ਜਿਹੜਾ ਮਨਮੁਖ ਆਦਮੀ ਹੈ ਉਹ ਮਨ ਕਰਕੇ ਸੁੱਤਾ ਹੈ, ਤੇ ਸੰਤ ਜਿਹੜਾ ਹੈ ਉਹ ਪੂਰਨ ਤੌਰ ਤੇ ਜਾਗ ਗਿਆ ਹੈ, ਉਹ ਜਾਗਰਤੀ ਵਿੱਚ ਹੈ, ਸਾਵਧਾਨਤਾ ਦੇ ਵਿੱਚ ਹੈ, ਹੋਸ਼ ਪੂਰਵਕ ਹੈ। ਉਹਨੇ ਜਿਹੜਾ ਵੀ ਕੰਮ ਕਰਨਾ ਹੈ ਉਹ 'ਚ ਪਤਾ ਹੈ ਉਹਨੂੰ ਕਿ ਕੀ ਬੋਲਣਾ ਹੈ, ਕੀ ਜਪਣਾ ਹੈ, ਕਿਹਦੇ ਨਾਲ ਕਿਹੜੇ ਬਚਨ ਕਰਨੇ ਨੇ, ਉਹ ਚੁੱਕੀ ਆਵੇ ਉਹਨੂੰ ਪਤਾ ਹੈ। ਅਤੇ ਜਿਹੜਾ ਮਨਮੁੱਖ ਹੈ ਉਹਨੂੰ ਬੋਲਣ ਦਾ ਵੀ ਨਹੀਂ ਪਤਾ। ਗੁਰੂ ਨੇ ਤਾਂ ਇੱਥੋਂ ਤੱਕ ਵੀ ਆਖਿਆ ਕਿ ਮਨਮੁੱਖ ਬੋਲੇ ਮੂਰਖ ਸਿਓ ਬੋਲੇ ਝੱਖ ਮਾਰੀ। ਮਨਮੁੱਖ ਇਹ ਵੀ ਨਹੀਂ ਪਤਾ ਹੁੰਦਾ ਬੋਲਦਾ ਕੀ ਪਿਆ, ਔਰ ਇਹ ਬੋਲਣ ਦਾ ਕੀ ਅਰਥ ਬਣੇਗਾ, ਮੈਂ ਫਿੱਕਾ ਬੋਲਦਾ ਪਿਆ ਜਾਂ ਮਿੱਠਾ ਬੋਲਦਾ ਪਿਆ, ਇਹਦੀ ਕੀ ਸਜ਼ਾ ਹੋਵੇਗੀ। ਗੁਰੂ ਨਾਨਕ ਕਹਿੰਦੇ ਨੇ ਨਾਨਕ ਫਿੱਕੇ ਬੋਲੀਏ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸਦੀਏ ਫਿੱਕੇ ਫਿੱਕੀ ਸੋਏ। ਅਖੀਰ ਤੇ ਕਹਿੰਦੇ ਨੇ ਫਿੱਕਾ ਦਰਗੇ ਸੱਟੀਏ ਮੋਥੋਂ ਕਾਂ ਫਿੱਕੇ ਪਾਏ, ਫਿੱਕਾ ਮੂਰਖ ਆਖੀਏ ਪਾਣਾ ਲਏ ਸਜਾਏ। ਮਨਮੁੱਖ ਤੇ ਮੂਰਖ ਬਿਲਕੁਲ ਇੱਕੋ ਚੀਜ਼ ਹੀ ਨਹੀਂ, ਕੋਈ ਬਹੁਤਾ ਫਰਕ ਨਹੀਂ ਗਾ। ਮੂਰਖ ਤੇ ਮਨਮੁੱਖ ਭਾਵ ਕੀ ਮਨ ਕਰਕੇ ਸੁੱਤਾ ਹੋਇਆ। ਔਰ ਦੁਨੀਆਂ ਦਾ ਸਭ ਤੋਂ ਵੱਡਾ ਪਾਪ ਜਿਹੜਾ ਹੈ, ਗੁਰੂ ਕਹਿੰਦੇ ਅਗਰ ਪੁੰਨੀ ਤੇ ਪਾਪੀ ਦੀ ਵੀ ਵਿਆਖਿਆ ਕਰਨੀ ਹੋਵੇ ਤੇ ਉਹ ਵੀ ਇਹ ਬਣਦੀ, ਜਿਹੜਾ ਪੁੰਨੀ ਹੁੰਦਾ ਹੈ ਜਿਹੜਾ ਜਿਹਦੇ ਥਰੂ ਜਿਹਦੇ ਹਿਰਦੇ ਦੇ ਥਰੂ ਦਇਆ ਵਹਿੰਦੀ ਹੈ, ਜੋ ਕਰੁਣਾ ਦੇ ਨਾਲ ਭਰਿਆ ਹੁੰਦਾ ਉਹ ਜਾਗਦਾ ਹੁੰਦਾ, ਕਿਉਂਕਿ ਜਿਹੜਾ ਗਫਲਤ ਸੁੱਤਾ ਹੁੰਦਾ ਉਹੀ ਆਦਮੀ ਗਲਤੀ ਕਰਦਾ ਉਹ ਪਾਪੀ ਹੈ, ਜਿਹੜਾ ਸੁੱਤਾ ਉਹ ਪਾਪੀ ਹੈ, ਜਿਹੜਾ ਜਾਗਦਾ ਉਹ ਪੁੰਨੀ ਹੈ। ਇਸ ਕਰਕੇ ਕਹਿੰਦੇ ਨੇ ਕਿ ਇਸ ਸੰਸਾਰ ਵਿੱਚ ਸੁੱਤਿਆਂ ਦੀ ਗਿਣਤੀ ਬੜੀ ਹੈ, ਬਹੁਤ ਗਿਣਤੀ। ਨਾਮ ਦੇ ਰੂਪ ਦੇ ਵਿੱਚ ਰੰਗੇ ਜਾਣ ਤੋਂ ਬਾਅਦ ਜਿਹੜੇ ਜਾਗ ਜਾਂਦੇ ਨੇ ਉਹ ਟਾਵੇਂ ਟਾਵੇਂ ਕਿਤੇ ਸੰਸਾਰ 'ਚ ਵੇਖੇ ਗਏ ਨੇ, ਉਹਨਾਂ ਨੇ ਖੁਸ਼ਬੂ ਆਪਣੀ ਫੈਲਾਈ। ਜਿਸ ਤਰ੍ਹਾਂ ਤੁਸੀਂ ਪਹਿਲਾਂ ਸ਼ਬਦ ਸ਼ਰਵਣ ਕੀਤਾ, ਸਲੋਕ ਸੀ ਫਰੀਦ ਸਾਹਿਬ ਦਾ, ਫਰੀਦਾ ਰਾਤ ਕਥੂਰੀ ਵੰਡੀ ਹੈ। ਕਥੂਰੀ ਦਾ ਭਾਵ ਖੁਸ਼ਬੂ, ਫਰੈਗਰੈਂਸ। ਰਾਤ ਯਾਨੀ ਕਿ ਇਹ ਉਮਰ ਨੂੰ ਖੁਸ਼ਬੂ ਦੇ ਨਾਲ ਭਰੋ, ਸੁੱਤਿਆਂ ਨਾਲ ਲੰਘਾ ਦੇਣਾ ਕਿਤੇ, ਸੁੱਤਿਆਂ ਸੁੱਤਿਆਂ ਬੰਦੇ ਦੀ ਉਮਰ ਨਿਕਲ ਜਾਵੇ ਅਤੇ ਜਦੋਂ ਮੌਤ ਆਵੇ ਉਦੋਂ ਆਦਮੀ ਜਾਗ ਜਾਂਦਾ ਕਈ ਦਫ਼ਾ। ਕਹੋ ਕਬੀਰ ਤਬ ਹੀ ਨਰ ਜਾਗਿਆ ਝਮਕਾ ਡੰਡ ਮੂੰਡ ਮੈਂ ਲਾਗੇ। ਗੁਰੂ ਕਹਿੰਦੇ ਨੇ ਉਦੋਂ ਜਾਗਣ ਦਾ ਕੋਈ ਲਾਭ ਨਹੀਂ, ਕੋਈ ਫਾਇਦਾ ਨਹੀਂ। ਜਾਗਣਾ ਤੇ ਹੁਣ ਜਾਗ, ਹੁਣ ਜਾਗ, ਹੁਣ ਜਾਗ ਕੇ ਸਿਮਰਨ ਕਰ ਤਾਂ ਕਿ ਇਸ ਸੰਸਾਰ 'ਚ ਪਰਉਪਕਾਰ ਜਿਹੜਾ ਹੈ ਉਹ ਤੂੰ ਵਧਾ ਸਕੇਂ, ਦਇਆ ਕਰੁਣਾ ਜਿਹੜੀ ਹੈ ਤੂੰ ਦੂਸਰਿਆਂ 'ਤੇ ਕਰ ਸਕੇਂ। ਉਹ ਸੁੱਤਿਆਂ ਨਹੀਂ ਹੋ ਸਕਦੀ। ਗੁਰੂ ਕਹਿੰਦੇ ਨੇ ਬੜੇ ਸੁੱਤੇ ਹੋਏ ਨੇ, ਸਤਿਗੁਰੂ ਨੇ ਬਾਣੀ ਚੱਕਿਆ।

ਨਾਮ ਸਿਮਰੇ ਅਨ ਦਿਨੋ। ਅਨ ਦਿਨੋ ਦਾ ਮਤਲਬ ਹੁੰਦਾ ਹੈ ਦਿਨ ਰਾਤ, ਅਹਿਨਸ, ਕੇਵਲ ਰਾਤ ਨਹੀਂ ਉਹਨਾਂ ਦਾ ਪ੍ਰੇਮ ਜਿਹੜਾ ਹੈ ਉਹ ਨਿਰੰਕਾਰ ਦੇ ਨਾਲ ਕਿੱਦਾਂ ਲੱਗਾ ਹੁੰਦਾ। ਉਹ ਇੱਕ ਪੌੜੀ ਅਸੀਂ ਦਰਬਾਰ ਸਾਹਿਬ ਕਈ ਵਾਰੀ ਦੁਪਹਿਰ ਦੀ ਡਿਊਟੀ ਹੋਵੇ ਨਾ ਬਾਅਦ ਚਰਨ ਕਮਲ ਤੋਂ ਬਾਅਦ ਇਹ ਪੌੜੀ ਪੌੜੀ ਪੜ੍ਹਦੇ ਹਾਂ, ਭਾਈ ਹਰੀ ਸਿੰਘ ਜੀ ਇਹ ਪੜ੍ਹਦੇ ਹੁੰਦੇ ਸਨ।

ਜਿਉਂ ਮੱਛਲੀ ਬਿਨ ਪਾਣੀ ਹੈ ਇਗਜ਼ਾਮਪਲ ਦਿੱਤੀ ਹੈ ਗੁਰੂ ਨੇ ਕਿ ਮੱਛਲੀ ਜਿਹੜੀ ਹੈ ਉਹ ਪਾਣੀ 'ਚ ਰਹਿੰਦੀ ਹੈ, ਪਾਣੀ ਤੋਂ ਬਗੈਰ ਉਹਦਾ ਜੀਵਨ ਨਹੀਂ ਹੁੰਦਾ। ਇਸ ਤਰ੍ਹਾਂ ਜਿਹੜੇ ਸੰਤ ਜਨ ਨੇ ਇਹ ਪ੍ਰਭੂ ਦੇ ਨਾਮ ਤੋਂ ਬਿਨਾਂ ਨਹੀਂ ਰਹਿੰਦੇ, ਜਿਸ ਤਰ੍ਹਾਂ ਮੱਛਲੀ ਜਿਹੜੀ ਹੈ ਪਾਣੀ ਤੋਂ ਬਗੈਰ ਨਹੀਂ ਰਹਿੰਦੀ। ਅਗਰ 100 ਸਾਲ ਦੀ ਮੱਛੀ ਪਾਣੀ 'ਚ ਰਹੇ ਉਹਦਾ ਜੀਵਨ ਹੈ ਪਾਣੀ, ਉਹਨੇ ਰਹਿਣਾ ਰਹਿਣਾ। ਅਸੀਂ ਲੋਕ ਨਾ ਨਾਮ ਦੇ ਨਾਲ ਜੁੜਦੇ ਹਾਂ ਨਾ ਬਾਣੀ ਦੇ ਨਾਲ ਜੁੜਦੇ ਹਾਂ। ਆਪਣੀ ਮੈਂ ਗੱਲ ਕਰਦਾ, ਇੱਕ ਮਨ ਭਿੱਜ ਜਾਂਦਾ, ਇੱਕ ਤ੍ਰਿਪਤ ਜਾਂਦਾ ਹੈ। ਅਸੀਂ ਅੱਜ ਇੱਕ ਪੰਕਤੀ ਪੜ੍ਹਦੇ ਪਏ ਸਾਂ, ਮੈਂ ਬਹੁੜ ਨਾ ਤ੍ਰਿਸ਼ਨਾ ਭੁਖੜੀ ਹਉ ਰੱਜਾ ਤ੍ਰਿਪਤ ਅਗਾਏ ਜੀ। ਅਸੀਂ ਸਵੇਰੇ ਨਾਸ਼ਤਾ ਕੀਤਾ ਤੇ ਕਿਹਾ ਯਾਰ ਹੁਣ ਭੁੱਖ ਨਹੀਂ ਰਹੀ ਸਾਨੂੰ, ਵੀ ਆਪੋ 'ਚ ਪੰਕਤੀ ਪੜ੍ਹੀ। ਮੁੜ ਕੇ ਫਿਰ ਮੈਂ ਸੈਰ ਕਰਨ ਜਾਣਾ ਸੀ, ਮੈਂ ਕਿਹਾ ਵੀ ਉਦਮ ਕਰੇਂਦਿਆਂ ਜੀਓ ਤੋਂ ਕਮਾਉਂਦਿਆਂ ਸੁੱਖ ਪਹੁੰਚ। ਪੰਕਤੀਆਂ ਭਾਵੇਂ ਸੰਸਾਰਿਕ ਲੈਵਲ 'ਤੇ ਬੰਦਾ ਬੋਲੇ, ਪਰ ਕਈ ਦਫ਼ਾ ਛੋਟੀਆਂ ਛੋਟੀਆਂ ਅਸੀਂ ਜੋ ਐਫਰਟਸ ਕਰਦੇ ਹਾਂ, ਕੋਸ਼ਿਸ਼ਾਂ ਕਰਦੇ, ਕਈ ਵਾਰੀ ਉਹ ਵੱਡੀ ਕੋਸ਼ਿਸ਼ ਦੇ ਵਿੱਚ ਵੀ ਤਬਦੀਲ ਹੋ ਜਾਂਦੀ। ਗੁਰੂ ਕਿਰਪਾ ਕਰ ਦਿੰਦਾ, ਗੁਰੂ ਬਖਸ਼ਿਸ਼ ਕਰ ਦਿੰਦਾ, ਉਹਦੀ ਬਖਸ਼ਿਸ਼ ਹੈ। ਪਰ ਸਾਡੀ ਜਿਹੜੀ ਪਰਸਨਲ ਹਾਲਤ ਇਹ ਹੈ ਕਿ ਅਸੀਂ ਨਾਮ ਦੇ ਨਾਲ ਪੂਰੀ ਤਰ੍ਹਾਂ ਜੁੜਦੇ ਹਾਂ, ਅਸੀਂ ਬੋਰ ਹੋ ਜਾਂਦੇ ਹਾਂ, ਲਾਈਫ 'ਚ ਬੋਰਡਮ ਆ ਜਾਂਦੀ। ਬੰਦਾ ਇੱਕ ਸ਼ਹਿਰ 'ਚ ਰਹਿੰਦਾ ਹੋਵੇ ਨਾ, ਅਤੇ ਕੁਝ ਕੁ ਸਾਲਾਂ ਤੱਕ ਭਾਵੇਂ ਜਿੰਨਾ ਮਰਜ਼ੀ ਸ਼ਹਿਰ ਹੋਵੇ ਵਧੀਆ ਹੋਵੇ। ਮੈਂ ਇੱਥੇ ਕਈ ਬੰਦੇ ਮਿਲੇ ਹਾਂ, ਕਈਆਂ ਨੂੰ ਅਮੈਰੀਕਾ 'ਚ ਬੜੇ ਅੱਛੇ ਅੱਛੇ ਸ਼ਹਿਰਾਂ 'ਚ ਲੋਕ ਰਹਿੰਦੇ ਨੇ, ਅਤੇ ਕੁਝ ਸਮੇਂ ਬਾਅਦ ਕਹਿੰਦੇ ਯਾਰ ਮਨ ਜਿਹੜਾ ਭਰ ਗਿਆ, ਇੱਥੇ ਰਹਿਣ ਨੂੰ ਦਿਲ ਨਹੀਂ ਕਰਦਾ। ਉਹ ਫਿਰ ਘੁੰਮਣ ਫਿਰਨ ਪਹਾੜਾਂ ਭੁੰਨਾ ਚੜ ਜਾਂਦੇ ਨੇ, ਕਿਉਂਕਿ ਲਾਈਫ 'ਚ ਬੋਰਡਮ ਹੈ। ਮੱਛੀ 100 ਸਾਲ ਵੀ ਪਾਣੀ 'ਚ ਰਹੇ ਬੋਰ ਨਹੀਂ ਹੁੰਦੀ। ਅਸੀਂ ਲੋਕ ਕੱਪੜੇ ਪਾਉਂਦੇ ਹਾਂ, ਹਾਲਾਂ ਜਾ ਕੇ ਦੁਕਾਨ 'ਤੇ ਇਹ ਕਹੀਦਾ ਕਿ ਬਿਲਕੁਲ ਹੰਡਰ ਅਨੁਸਾਰ ਹੋਵੇ ਕੱਪੜਾ, ਫਟੇ ਨਾ, ਟਿਕਾਊ ਕੱਪੜਾ ਨਹੀਂ, ਸਟੱਫ ਜਿਹੜਾ ਵਧੀਆ ਚਾਹੀਦਾ, ਪ੍ਰਿੰਟ ਅੱਛਾ ਚਾਹੀਦਾ,

ਨਵਾਂ ਵਸਤਰ ਲਿਆ ਕੇ ਸੁਆਹ ਬੋਰ ਹੋ ਗਿਆ ਮਨ। ਆਦਮੀ ਪਰਫਿਊਮ ਵਰਤਦਾ, ਖੁਸ਼ਬੂ ਲਾਉਂਦਾ, ਕੁਛ ਚਿਰ ਬਾਅਦ ਕਹਿੰਦਾ ਨਹੀਂ ਇਹ ਆਊਟਡੇਟਡ ਹੋ ਗਈ, ਨਵੀਂ ਨਵੀਂ ਲਿਆਓ। ਪਰ ਗੁਰੂ ਕਹਿੰਦੇ ਨੇ ਜਿਹਨਾਂ ਦਾ ਪਿਆਰ ਬਣ ਜਾਂਦਾ, ਮੱਛੀ ਮੱਛੀ ਦੀ ਐਗਜ਼ਾਮਪਲ ਦਿੱਤੀ। ਭਾਈ ਗੁਰਦਾਸ ਜੀ ਨੇ ਲਿਖਿਆ ਕਿ ਸਲਲ ਨਿਵਾਸ ਜੈਸੇ ਮੀਨ ਕੀ ਨਾ ਘਟੇ ਰੁੱਚ, ਭਗਤੀ ਸਰਵਣ ਕਰੋ। ਸਲਲ ਸਲਲ ਕਹਿੰਦੇ ਨੇ ਪਾਣੀ ਨੂੰ, ਸਲਲ ਨਿਵਾਸ ਜੈਸੇ ਮੀਨ, ਮੀਨ ਕਹਿੰਦੇ ਨੇ ਮੱਛੀ ਨੂੰ,

ਮੱਛੀ ਕਹਿੰਦੀ ਮੈਨੂੰ ਪਾਣੀ ਤੋਂ ਬਾਹਰ ਨਾ ਕੱਢਿਓ ਜੇ। ਜਿੱਦਣ ਨੂੰ ਪਾਣੀ ਤੋਂ ਬਾਹਰ ਕੱਢੀਏ ਮੱਛੀ ਨੂੰ, ਉਦਣ ਹੀ ਪਾਣੀ ਦਾ ਪਤਾ ਲੱਗਦਾ ਕਿ ਪਾਣੀ ਕਿਹਨੂੰ ਕਹਿੰਦੇ। ਕਿਉਂਕਿ ਪਾਣੀ ਜਿਹੜਾ ਇਹ ਜੀਵਨ ਹੈ, ਪਾਣੀ ਮੱਛੀ ਦਾ ਜੀਵਨ ਹੈ, ਔਰ ਜੀਵਨ ਤੋਂ ਬਗੈਰ ਆਦਮੀ ਨਹੀਂ ਰਹਿੰਦਾ, ਨਹੀਂ ਰਹਿੰਦਾ ਇਸ ਸੰਸਾਰ 'ਚ ਜਿੰਨੇ ਮਰਜ਼ੀ।

ਨਹੀਂ ਇਹਦੇ ਨਾਲ ਮੇਰਾ ਮਨ ਅੱਕ ਗਿਆ, ਹੁਣ ਨਵਾਂ ਕੋਈ ਰੂਹ ਅਫਜ਼ਾ ਲੈ ਕੇ ਆਓ, ਇੱਥੋਂ ਮੇਰਾ ਜਿਹੜਾ ਨਾ ਉਹ ਮਨ ਭਰ ਗਿਆ। ਲੇਕਿਨ ਕਦੀ ਆਦਮੀ ਨੇ ਪਾਣੀ ਤੋਂ ਕਦੀ ਇਨਕਾਰ ਨਹੀਂ ਕੀਤਾ, ਜਿਉਂ ਦਾ ਜੰਮਦਾ ਮਰਨ ਤੱਕ ਪਾਣੀ ਜਿਹੜਾ ਨਾ ਉਹਦੇ ਜੀਵਨ ਦਾ ਅੰਗ ਬਣਿਆ ਰਹਿੰਦਾ, ਇੱਥੋਂ ਤੱਕ ਕਿ ਜਦੋਂ ਬੰਦਾ ਮਰਦਾ ਵੀ ਹੈ ਉਹਦੇ ਮੂੰਹ 'ਚ ਵੀ ਪਾਣੀ ਪਾਇਆ ਜਾਂਦਾ। ਪਾਣੀ ਪਾਉਂਦੇ ਕਹਿੰਦੇ ਨੇ ਫਲਾਣੇ ਦੇ ਬੇਟੇ ਨੇ ਆਪਣੇ ਪਿਤਾ ਦੇ ਮੂੰਹ 'ਚ ਅਖੀਰ ਦਾ ਪਾਣੀ ਜਿਹੜਾ ਘੁੱਟ ਪਾਇਆ ਸੀ ਅਤੇ ਉਹਨਾਂ ਨੇ ਪ੍ਰਾਣ ਤਿਆਗੇ ਨੇ। ਪਾਣੀ ਜੀਵਨ ਹੈ।

ਰੋਜ਼ ਇੱਕੋ ਹੀ ਬਣਾਈ ਜਾਂਦੇ ਹੋ ਡਿਸ਼, ਲੇਕਿਨ ਕਦੀ ਇਹ ਕਿਸੇ ਨੇ ਨਹੀਂ ਕਿਹਾ ਕਿ ਰੋਟੀ ਜਿਹੜੀ ਮੈਂ ਅੱਜ ਨਹੀਂ ਖਾਣੀ। ਰੋਟੀ ਜੀਵਨ ਹੈ, ਅੰਨ ਜੀਵਨ ਹੈ, ਪਾਣੀ ਜੀਵਨ ਹੈ, ਔਰ ਅੰਨ ਨੂੰ ਪਾਣੀ ਨੂੰ ਆਦਮੀ ਜੀਵਨ ਨੂੰ ਤਿਆਗ ਨਹੀਂ ਕਰ ਸਕਦਾ। ਇਸ ਕਰਕੇ ਪ੍ਰਭੂ ਦਾ ਨਾਮ ਜਿਹੜਾ ਹੈ, ਸਤਿਗੁਰ ਕਹਿੰਦੇ ਨੇ ਜੀਵਨ ਹੈ, ਮਹਾਂਜੀਵਨ ਹੈ, ਮਹਾਂਜੀਵਨ ਹੈ ਜਿਹੜਾ ਮੌਤ ਤੋਂ ਬਾਅਦ ਵੀ ਕੰਮ ਦਿੰਦਾ। ਜੈ ਪਾਂਡੇ ਮਹਾਂ ਅੰਧ ਗੁਵਾਰਾ ਹਰ ਕਾ ਨਾਮ ਸੰਗ ਉਜਿਆਰਾ। ਇਸ ਕਰਕੇ ਜਿਹੜੇ ਜਿਹੜੇ ਭਗਤ ਨਾਮ ਨਾਲ ਜੁੜੇ ਨੇ ਉਹ ਜਾਗ ਗਏ, ਜਾਗ ਕੇ ਅੱਜ ਤਾਂ ਹੀ ਤੇ ਨਮਸਕਾਰਾਂ ਹੋ ਰਹੀਆਂ ਨੇ, ਜਾਗੇ ਹੋਏ ਹਨ। ਜਾਗੇ ਸੰਤ ਜਨਾ ਮੇਰੇ ਰਾਮ ਪਿਆਰੇ, ਆਓ ਜਿੱਥੋਂ ਆਪਾਂ ਚੱਲੇ ਸਾਂ, ਟਾਈਮ ਹੋ ਗਿਆ, ਉਹ ਸ਼ਬਦ ਦੀਆਂ ਪੰਕਤੀਆਂ ਪੜ੍ਹ ਕੇ ਕੀਰਤਨ ਦੀ ਸਮਾਪਤੀ।

ਸਤ ਸ੍ਰੀ ਅਕਾਲ। ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਆਪ ਜੀ ਬਹੁਤ ਹੌਸਲਾ ਅਫਜ਼ਾਈ ਕਰਦੇ ਹੋ ਦੱਸ ਰਿਹਾ ਦੀ, ਸਭ ਦਾ ਬਹੁਤ ਹੀ ਮੈਂ ਤਹਿ ਦਿਲ ਤੋਂ

ਪਾਸੇ ਲਾਇਆ ਹੈ। ਤੋ ਐਸੇ ਮਾਤਾ ਪਿਤਾ ਨੂੰ ਵੀ ਅਸੀਂ ਨਮਸਕਾਰ ਕਰਦੇ ਹਾਂ, ਧੰਨਵਾਦ ਕਰਦੇ ਹਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ, ਜਿਨ੍ਹਾਂ ਨੇ ਇਹਨਾਂ ਨੂੰ ਪ੍ਰੇਰਨਾ ਦਿੱਤੀ ਹੈ। ਸਤਿਗੁਰ ਦੀ ਬਖਸ਼ਿਸ਼ ਹੈ ਔਰ ਬਖਸ਼ਿਸ਼ ਦੇ ਪਾਤਰ ਹਨ। ਰਾਮ ਕਲੀ।

पिता हम बारक तेरे तुमरी कृपा मैं सुख कने कोई ना जाने।

ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ।

ਸੰਗ ਨਿਭਾਇਆ, ਜਿਨ੍ਹਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੇ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੇ

ਦਾ ਜਾਪ ਹੋਇਆ। ਕਿਰਪਾ ਕਰਨੀ ਜੀ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਪੁੱਲ ਚੁੱਕ ਦੀ ਖਿਮਾ ਬਖਸ਼ਣਾ। ਪੜ੍ਹੀ ਸੁਣੀ ਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ।

0: ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ, ਰਾਮ ਨਾਮ ਮਨ ਲਾਗਾ, ਜਮ ਲਜਾਏ ਕਰ ਭਾਗਾ,

ਦੇਹੋ ਸੱਜਣ ਅਸਿਸੜਿਆ ਜਿਉ ਹੋਵੇ ਸਾਹਿਬ ਸਿਉ ਮੇਲ ਘਰ ਘਰ ਇਹ ਪਹੁੰਚਾ ਸਦੜੇ ਨਿਤ ਪਵਨ ਸਦਣ ਹਾਰਾ ਸਿਮਰਿਐ ਨਾਨਕ ਸੇ ਦੇਹ ਆਵਨ।

ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਉਣ ਚਵਰੋ ਕਰੇ ਸਗਲ ਬੰਦਰਾਏ ਫੁਲੰਤ ਜੋਤੀ।

ਭਗਤੀ ਹੋਏ। ਹਰ ਚਰਨ ਕਮਲ ਮਕਰੰਦ ਲੋਭਿਤ ਮਨੋ ਅੰਦਿਨੋ ਮੋਹਿ ਆਹੀ ਪਿਆਸਾ ਕਿਰਪਾ ਜਲ ਦੇਹਿ ਨਾਨਕ ਸਾਰੰਗ ਕੋ ਹੋਏ ਜਾ ਤੇਰੇ ਨਾਇ ਵਾਸਾ। ਰਾਗੋੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ।

ਸਨ ਸੋਹਿਲਾ ਔਦ ਘਟੈ ਦਿਨ ਸਰੈਣਾ ਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਓ ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸ ਹੈ ਜਗਾਏ ਪਿਆਵੈ ਇਹੋ ਰਸ ਅਖਤ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨੇ ਬਸੇਰਾ ਨਿਜ ਕਰ ਮਹਿਲ ਪਾਹੋ।

ਵਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲੈ ਧਿਆਇ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਇ, ਅਰਜਨ ਹਰਿ ਗੋਬਿੰਦ ਨਾਮ ਸਿਮਰੋ, ਸ੍ਰੀ ਹਰਿ ਰਾਇ, ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ, ਜਿਸ ਜਿੱਥੇ ਸਭ ਨੁਖ ਜਾਏ, ਤੇਗ ਬਹਾਦਰ ਸਿਮਰਿਆ ਕਰ ਨਾਉਣੇ ਦਿਆਵੇ ਧਾਏ, ਸਭ ਥਾਈ ਹੋਏ ਸਹਾਇ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ, ਦਸਾਂ ਪਾਤਸ਼ਾਹੀਆਂ ਦੀ ਜੋਤ

ਅਰਦਾਸ ਬੇਨਤੀ ਹੈ ਜੀ। ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ, ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ਮਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ। ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ। ਇਸ ਵੇਲੇ ਸ਼ਾਮ ਦੇ ਦੀਵਾਨ ਦੀ ਸੰਪੂਰਨਤਾ ਪ੍ਰੰਤ ਆਪ ਜੀਆਂ ਦੇ ਪਾਵਨ ਸਰੂਪ ਦੇ ਸੁਖਾਸਨ ਦੀ ਸੇਵਾ ਹੋਈ ਹੈ। ਸੋਹਿਲਾ ਸਾਹਿਬ ਦੀ ਬਾਣੀ ਪੜ੍ਹੀ ਗਈ ਹੈ। ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣ ਆਪ ਦੇ ਭਾਣੇ ਵਿੱਚ ਦਿਹਾੜਾ ਸੁੱਖਾਂ ਨਾਲ ਬਤੀਤ ਹੋਇਆ। ਆਈ ਰਹਿਣ ਆਪ ਦੇ ਭਾਣੇ ਵਿੱਚ ਬਤੀਤ ਹੋਵੇ। ਕਿਰਪਾ ਕਰੋ ਆਪ ਜੀ ਆਪਣੀਆਂ ਸੇਜਾਂ ਤੇ ਬਿਰਾਜਮਾਨ ਹੋਵੋ। ਸੰਗਤਾਂ ਨੂੰ ਖੁਸ਼ੀਆਂ ਬਖਸ਼ੋ। ਅੰਮ੍ਰਿਤ ਵੇਲੇ ਦੇ ਜਾਗ ਨੇ ਦਰਸ਼ਨ ਬਖਸ਼ ਕੇ ਨਿਹਾਲ ਕਰਨਾ ਸਹੀ ਪਿਆਰੇ ਮੇਲ ਜਿਨਾ ਮਿਲਿਆ ਉਹਦਾ ਨਾਮ ਚਿਤਾਵੇ। ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੇਵੰ ਗੁਰਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਮਦੇ

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,

Guru.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ವಾಯು ವಾಯು.

Guru, Vai, Guru, Vai, Guru.

グル

Guru Vai Guru Vai Guru, Guru.

Vai, guru, vai, guru, vai.

Guru Vai Guru Vai Guru Vai Guru Vai Guru, Vai, Guru.

guru, vai, guru, vai.

Uru, vai, uru, vai, uru.

0: Guru.
1: Va.

ਤਿੰਨ ਮਿਲਿਆ ਮਨ ਸੰਤੋਖੀ ਹੈ, ਤ੍ਰਿਸ਼ਨਾ ਭੁੱਖ ਸਭ ਜਾਏ, ਨਾਨਕ ਨਾਮ ਰਤੇ ਸੁਖੀ।

ਧਿਆਨ ਤਤ ਬੁੱਧ ਪ੍ਰਭ ਗੈ ਸਿਮਰਨ ਜਪਤਾ ਪੂਜਾ ਪ੍ਰਭ ਗੈ ਸਿਮਰਨ ਮਨਸਾ ਦੂਜਾ ਪ੍ਰਭ ਗੈ ਸਿਮਰਨ ਤੀਰਥ ਸ਼ਨਾਨੀ ਪ੍ਰਭ ਗੈ ਸਿਮਰਨ ਦਰਗੈ ਮਾਨੀ ਪ੍ਰਭ ਗੈ ਸਿਮਰਨ ਹੋਏ ਸੋ ਭਲਾ ਪ੍ਰਭ ਗੈ ਸਿਮਰਨ ਸਫਲ ਭਲਾ ਸੇ ਸਿਮਰਹੇ ਜਿਨੇ ਆਪ ਸਿਮਰਾਏ ਨਾਨਕ ਤਾਕੇ ਲਾਗੋ ਪਾਏ ਪ੍ਰਭ ਗਾ ਸਿਮਰਨ ਸਭ ਤੇ ਉੱਚਾ ਪ੍ਰਭ ਗੈ ਸਿਮਰਨ ਉਦਰਾਇ ਮੁੱਚਾ ਪ੍ਰਭ ਗੈ ਸਿਮਰਨ ਤ੍ਰਿਸ਼ਨਾ ਬੁੱਝੈ ਪ੍ਰਭ ਗੈ ਸਿਮਰਨ ਸਭ ਕਿਸ਼ ਸੁੱਜੈ ਪ੍ਰਭ ਗੈ ਸਿਮਰਨ ਨਾਈ ਜਮ ਤ੍ਰਾਸਾ ਪ੍ਰਭ ਗੈ ਸਿਮਰਨ ਪੂਰਨ ਆਸਾ ਪ੍ਰਭ ਗੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਧ ਮਾਹੇ ਸਮਾਏ ਪ੍ਰਭ ਜੀ ਵਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਗੋ ਸਿਮਰੇ ਸੇ ਤਨਵੰਤੇ ਪ੍ਰਭ ਗੋ ਸਿਮਰੇ ਸੇ ਪਤਵੰਤੇ ਪ੍ਰਭ ਗੋ ਸਿਮਰੇ ਸੇ ਜਨ ਪ੍ਰਵਾਨ ਪ੍ਰਭ ਗੋ ਸਿਮਰੇ ਸੇ ਪੁਰਖ ਪ੍ਰਧਾਨ ਪ੍ਰਭ ਗੋ ਸਿਮਰੇ ਸੇ ਬੇ ਮਹਤਾਜੇ ਪ੍ਰਭ ਗੋ ਸਿਮਰੇ ਸੇ ਸਰਬ ਕੇ ਰਾਜੇ ਪ੍ਰਭ ਗੋ ਸਿਮਰੇ ਸੇ ਸੁਖਵਾਸੀ ਪ੍ਰਭ ਗੋ ਸਿਮਰੇ ਸਦਾ ਅਭਿਨਾਸੀ ਸਿਮਰੰਤੇ ਲਾਗੇ ਜਿਨ ਆਪ ਦਯਾਲਾ ਨਾਨਕ ਜਨ ਕੀ ਮੰਗੇ ਰਵਾਲਾ ਪ੍ਰਭ ਗੋ ਸਿਮਰੇ ਸੇ ਪਰ ਉਪਕਾਰੀ ਪ੍ਰਭ ਗੋ ਸਿਮਰੇ ਤਿਨ ਸਦਬਲਿਹਾਰੀ ਪ੍ਰਭ ਗੋ ਸਿਮਰੇ ਸੇ ਮੁਖ ਸੁਹਾਵੇ ਪ੍ਰਭ ਗੋ ਸਿਮਰੇ ਤਿਨ ਸੁਖ ਬਿਹਾਵੈ ਪ੍ਰਭ ਗੋ ਸਿਮਰੇ ਤਿਨ ਆਤਮ ਜੀਤਾ ਪ੍ਰਭ ਗੋ ਸਿਮਰੇ ਤਿਨ ਨਿਰਮਲ ਰੀਤਾ ਪ੍ਰਭ ਗੋ ਸਿਮਰੇ ਤਿਨ ਆਨੰਦ ਗਨੇਰੇ ਪ੍ਰਭ ਗੋ ਸਿਮਰੇ ਬਸੇ ਹਰਨੇਰੇ ਸੰਤ ਕਿਰਪਾ ਤੇ ਅੰਦਿਨ ਜਾਗ ਨਾਨਕ ਸਿਮਰਨ ਪੂਰੈ ਭਾਗ ਪ੍ਰਭ ਗੈ ਸਿਮਰਨ ਕਾਰਜ ਪੂਰੇ ਪ੍ਰਭ ਗੈ ਸਿਮਰਨ ਕਬੂ ਨਾ ਝੂਰੇ ਪ੍ਰਭ ਗੈ ਸਿਮਰਨ ਹਰ ਗੁਣ ਬਾਨੀ ਪ੍ਰਭ ਗੈ ਸਿਮਰਨ ਸਹਿ ਸਮਾਨੀ

ਨਾਮ ਜਪਤ ਪਾਵੈ ਬਿਸਰਾਮ, ਮੈਲਾ ਮਣ ਕਬੂ ਨ ਧੋਵੈ, ਹਰ ਕਾ ਨਾਮ ਕੋਟ ਪਾਪ ਖੋਵੈ। ਐਸਾ ਨਾਮ ਜਪੋ ਮਨ ਰੰਗ, ਨਾਨਕ ਭਾਈਐ ਸਾਧਗੈ ਸੰਗ, ਜੇ ਮਾਰ ਕੇ ਗਨੇ ਜਾਹੇ ਨਾ ਗੋਸਾ, ਹਰ ਕਾ ਨਾਮ ਊਹਾ ਸੰਗ ਤੋਸਾ, ਜੇ ਪੈਡੇ ਮਹਾਂ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ, ਜਾਂ ਪੰਥ ਤੇਰਾ ਕੋਨਾ ਸਿੰਘਾਲੂ, ਹਰ ਕਾ ਨਾਮ ਤਾਲ ਪਛਾਨੂ, ਜੈ ਮਹਾਂ ਭਿਆਨ।

ਸੁਣਗਾ ਸਭ ਤੇ ਉਤਮ ਹਰ ਕੀ ਕਥਾ ਰਾਮ ਸੁਨਤ ਦਰ ਦੁਖ ਲੱਥਾ ਨਾਮ ਕੀ ਮਹਿਮਾ ਸੰਤਰ ਦਵਸੈ ਸੰਤ ਪ੍ਰਤਾਪ ਦੁਰਤ ਸਭ ਨਸੈ ਸੰਤ ਕਾ ਸੰਗਵਟ ਭਾਗੀ ਪਾਈਐ

ਰਹਿ ਬਾ ਭਾਂਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਐ ਇੱਕ ਬਾਰ ਨਾਉ ਖੰਡ ਪ੍ਰਿਥਮੀ ਫਿਰੈ ਚਰ ਜੀਵੈ ਮਾ ਉਦਾਸ ਤਪੀਸਰ ਥੀ ਵੈ ਅਗਰ ਮਾਏ ਹੋਮਤ ਪ੍ਰਾਨ ਕਨਕ ਸਭ ਹੈ ਵਰਭੂਮ ਦਾਨ ਨਿਵਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਜਮਤ ਸਾਧਨ ਨਿਮਖ ਨਿਮ ਕਰ ਸਰੀਰ ਘਟਾਵੈ ਤਾ ਪੀ ਹੋਮੈ ਮੈਲ ਨਾ ਜਾਵੈ ਹਰ ਕੇ ਨਾਮ ਸੰਸਰ ਗਸ਼ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਨਾ ਤੀਰਥ ਦੇ ਛੁਟੈ ਗਰਭ ਗੁਮਾਨਾ ਮੰਤੇ ਹੁਟਾਏ

ਮਹਿਮ ਊਚ ਨਾਨਕ ਨਾਮ ਦੁਰੇ ਪਤਤ ਬਹਮੂਚ ਬਹੁਤ ਸਿਆਣਪ ਜਮਕਾ ਭਾਉ ਵਿਆਪੇ ਅਨਕ ਯਤਨ ਕਰ ਤ੍ਰਿਸ਼ਨਾ ਤ੍ਰਾਪੈ ਭੇਖ ਅਨੇਕ ਅਗਨ ਨਹੀਂ ਬੁੱਝੈ ਕੋਟ ਪਾਪ ਦੁਰਗੇ ਨਹੀਂ ਸਿੱਜੈ ਛੂਟ ਸੁਨਾਈ ਊਬ ਪਿਆਲ ਮੋਹ ਵਿਆਪੇ ਮਾਇਆ ਜਾਲ ਅਵਰ ਕਰਤੂਤ ਸਗਲੀ ਜਮ ਡਾਨੇ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੇ ਹਰ ਕਾ ਨਾਮ ਜਬ ਤੁਕ ਜਾਏ ਨਾਨਕ ਬੁੱਲੈ ਸਹਿ ਸੁਭਾਏ।

ਮਹਿਸ਼ੂਰੈ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਣੀ ਪਰੈ ਜਿਸ ਜਨ ਕੋ ਪ੍ਰਭ ਤਰਸ ਪਿਆਸਾ ਨਾਨਕ ਤਾਂ ਕਹਿ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾਗਾ ਮਿਟੇ ਅਭਿਮਾਨ ਆਪਸ ਕਹੋ ਜੋ ਜਾਣੇ ਨੀਚਾ ਸਊ ਗਨੀਏ ਸਭ ਤੇ ਉੱਚਾ ਜਾਕਾ ਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਦਿਨ ਘਟਗੜ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੇਖਿਆ ਸਗਲ ਸ੍ਰਿਸ਼ਟ ਸਾਜਨਾ

ਕਰਨ ਕਰਾਵਨ ਹਾਰ ਸਵਾਮੀ ਸਕਲ ਘਟਾਂਕੇ ਅੰਤਰ ਜਾਮੀ ਆਪਣੀ ਗਤਮੇ ਜਾਨੂ ਆਪੇ ਆਪਣ ਸੰਗਾ ਪ੍ਰਭਰਾਤੇ ਤੁਮਰੀ ਉਸਤ ਤੁਮਤੇ ਹੋਏ ਨਾਨਕ ਅਵਰ ਨਾ ਜਾਨ ਸਗੋਏ ਸਰਬ ਧਰਮ ਮੈਂ ਸ੍ਰੇਸ਼ਟ ਧਰਮਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਊਤਮ ਕਿਰਿਆ ਸਾ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪਹੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸਨ ਰਸਨ ਬਖਾਨੀ ਸਗਲ ਥਾਨ ਤੇ ਊਤਮ ਥਾਨ ਨਾਨਕ ਜਿਹ ਘਟ ਵਸੈ ਹਰ ਨਾਮ ਸਲੋਕ ਨਿਰਗੁਣੀ ਯਾਰ ਏ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀਆ ਤਿਸ ਚੀਤ ਰੱਖ ਨਾਨਕ ਨਿਭ ਹੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪੁਰਾਨੀ ਗਮਨ ਮੂਲ ਤੇ ਗਮਨ ਦ੍ਰਿਸ਼ਟਾਨੀ ਜਿੰਤੂ ਸਾਜ ਸਵਾਰ ਸਿੰਗਾਰਿਆ ਗਰਭ ਅਗਨ ਮੈਂ ਜਿਨੇ ਉਭਾਰਿਆ ਬਾਰ ਵਿਵਸਥਾ ਤੁਝੇ ਪਿਆਰੇ ਦੂਧ ਭਾਰ ਜੋਬਨ ਭੋਜਨ ਸੁਖ ਸੂਦ ਬਿਰਧ ਭਇਆ ਉਪਰ ਸਾਖ ਸੈਨ ਮੁਖ ਪਿਆਉ ਬੈਠ ਕਉ ਦੈਨ ਇਹ ਨਿਰਗੁਣ ਗੁਣ ਕਸ਼ੁ ਨਾ ਬੁੱਝੈ ਬਖਸ਼ ਲਿਹੋ ਤੋ ਨਾਨਕ ਸੀਜੈ ਜੇ ਪ੍ਰਸਾਦ ਧਾਰੂ ਪਰ ਸੁਖ ਬਸੈ ਸੁਤ ਪ੍ਰਾਤ ਮੀਤ ਬਨਤਾ ਸੰਘਸੈ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮੱਗਰੀ ਸੰਸਾਦ ਬਸਾ ਦੀਨੇ ਹਸਤ ਪਾਮ ਕਰਨ ਨੇਤਰ ਰਸਨਾ ਤਿਸੇ ਤਿਆਗ ਅਵਰ ਸੰਗਰਚਨਾ ਐਸੇ ਦੋਖ ਮੁੜ ਅੰਧ ਵਿਆਪੇ ਨਾਨ ਕਾਢ ਲਿਓ ਪ੍ਰਵਿਆਪੇ ਆਦੰਤ ਜੁ ਰੱਖਣ ਹਾਰ ਤਿਸਿਓ ਪ੍ਰੀਤ ਨਾ ਕਰੈ ਗਵਾਰ ਜਾ ਕੀ ਸੇਵਾ ਨਮ੍ਰਿਤ ਪਾਵੈ ਤਾਸਿਓ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸਦ ਸਦਾ ਹਜੂਰੇ ਤਾਗੋ ਅੰਧਾ ਜਾਨ ਦੂਰੇ ਜਾ ਕੀ ਟਹਿਲ ਪਾਵੈ ਦਰਗੇ ਮਹੰਤ ਸਿਬ ਸਾਰੇ ਮੁਗਧ ਅਜਾਨ ਸਦਾ ਸਦਾ ਏ ਭੁੱਲਣ ਹਾਰ ਨਾਨਕ ਰਾਖਣ ਹਾਰਿਆ ਪਾਰ ਰਤਨ ਤਿਆ ਕੌਡੀ ਸੰਗ ਰਜੈ ਸਾ ਛੋੜ ਝੂਠ ਸੰਗ ਮਚੈ ਜੋ ਛੱਡਣਾ ਸੋ ਅਸਤਰ ਕਰ ਮਾਨੇ ਜੋ ਹੋਮਨ ਸੋ ਦੂਰ ਪਰਾਨੈ ਛੋੜ ਜਾਏ ਤਿਸਕਾ ਸਲਾਮ ਕਰੈ ਸੰਗ ਸਹਾਈ ਤਿਸਪਰ ਹਰੈ ਚੰਦਨ ਲੇਪ ਉਤਾਰੇ ਤੋਏ ਘਰ ਦਾ ਪ੍ਰੀਤ ਭਸਮ ਸੰਗ ਹੋਏ ਅੰਧ ਗੁਪ ਮੈਂ ਪਤਤ ਬਿਕਰਾਲ ਨਾਨਕ ਕਾਢ ਲਿਓ ਪ੍ਰਭ ਦਯਾਲ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਛਾਰਾ ਕਰੇ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਸ਼ਬਸ ਨਾਹੇ ਕਛ ਕਰੇ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੇ ਲੋਭ ਸਮਾਨ ਅੰਤਰ ਅਗਨ ਬਾਰ ਤਨ ਸਵਾਹ ਗਲ ਪਾਥਰ ਕੈਸੇ ਤਰੇ ਅਥਾਹ ਜਾ ਕੇ ਅੰਤਰ ਬਸੇ ਪ੍ਰਭ ਆਪ ਨਾਨਕ ਤੇ ਜਨ ਸਹਿਜ ਸਮਾਤ ਸੁਨ ਅੰਧਾ ਕੈਸੇ ਮਾਰਗ ਪਾਵੇ ਕਰ ਗਏ ਲਿਹ ਓੜ ਨਿਭਾਵੇ ਕਹਾਂ ਬੁਝਾਰਤ ਬੁੱਝੇ ਡੋਰਾ ਨਿਸਕਈਏ ਤੋ ਸਮਝੇ ਭੋਰਾ ਕਹਾਂ ਬਿਸਨਬਦ ਗਾਵੇ ਗੁੰਗ ਜਤਨ ਕਰੈ ਤੋਪੀ ਸੁਰ ਭੰਗ ਕੈ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂ ਹਾ ਉਸ ਗਮਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ ਸੁ ਆਵੇ ਨਾ ਚੀਤ ਜੋ ਬੈ ਰਾਈ ਤਾਸਿਓ ਪ੍ਰੀਤ ਬਲੁਆ ਕੈ ਗ੍ਰਹਿ ਭੀਤਰ ਵਸੈ ਅੰਧ ਕੇਲ ਮਾਇਆ ਰੰਗ ਰਸੈ ਦ੍ਰਿੜਕਰ ਮਾਨੈ ਮਨਹ ਪ੍ਰਤੀਤ ਕਾਲ ਨਾ ਆਵੈ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਬੇਕਾਰ ਮਹਾ ਲੋਭ ਧਰੋਹ ਯਾ

ਹਰਿ ਹਰਿ ਨਾਮ ਲਏ। ਬਿਰਥੀ ਸਾਗਤ ਕੀ ਆਰਜਾ, ਸਾਜ ਬਿਨਾ ਕੇ ਹੋਵੇ ਸੁੱਚਾ। ਬਿਰਥਾ ਨਾਮ ਬਿਨਾ ਦਨ ਅੰਧ, ਮੁਖਾ ਬਤਾ ਕੇ ਦੁਰਗੰਧ। ਬਿਨ ਸਿਮਰਨ ਦਿਨ ਰੈਨ, ਬ੍ਰਿਥਾ ਬਿਹਾਏ ਮੇਘ ਬਿਨਾ ਜੋ ਖੇਤੀ ਜਾਏ। ਗੋਬਿੰਦ ਭਜਨ ਬਿਨ ਬ੍ਰਿਥੇ ਸਭ ਕਾਵ, ਜੋ ਕਿਰਪਨ ਗੇ ਨਿਰਾਹਰ ਧਾਮ। ਧੰਨ ਧੰਨ ਦੇ ਜਨ, ਧੰਨ ਧੰਨ ਦੇ ਜਨ, ਜੇਕਰ ਬਸਿਓ ਹਰ ਨਾਉ, ਨਾਨਕ ਤਾ ਕੇ ਬਲ ਬਲ ਜਾਓ। ਰਹਿਤ ਅਵਰ ਕਸ਼ਵਰ ਕਮਾਵਤ, ਮਨਈ ਪ੍ਰੀਤ ਮੁਖੋਂ ਗੰਢ ਲਾਵਤ। ਜਾਨਣ ਹਾਰ ਪ੍ਰਭੂ ਪ੍ਰਵੀਨ, ਬਾਹਰ ਭੇਖਨਾ ਕਾਹੂ ਭੀਨ। ਪ੍ਰਭ ਦੇਸੇ ਆਪ ਨਾ ਕਰੇ ਆਵਤ, ਜਾਵਤ ਜਨਮ ਅਮਰ। ਜਿਸਕੇ ਅੰਦਰ ਵਸੇ ਨਿਰੰਕਾਰ, ਤਿਸਕੀ ਸੀਖ ਤਰਾ ਸੰਸਾਰ। ਜੋ ਤੁਮ ਭਾਨੇ ਤਿਨ ਪ੍ਰਭ ਜਾਤਾ, ਨਾਨਕ ਉਨ ਜਨ ਚਰਨ ਪਰਾਤਾ। ਕਰੋ ਬੇਨਤੀ ਪਾਰ ਬ੍ਰਹਮ ਸਭ ਜਾਨੇ, ਆਪਣਾ ਕੀਆ ਆਪੇ ਮਾਨੇ। ਆਪੇ ਆਪ ਆਪ ਕਰਤ ਨਬੇਰਾ, ਕਿਸੈ ਦੂਰ ਜਨਾਬਦ ਕਿਸੇ ਬੁਝਾਵਤ ਨੇਰਾ। ਉਭਾਵ ਸਿਆਨਬ ਸਗਲ ਤੇ ਰਹਿਤ, ਸਭ ਕਰ ਜਾਨੇ ਆਤਮ ਕੀ ਰਾਹਤ। ਜਿਸ ਭਾਵਿਤ ਸਲਾਈ ਲੜਦਾਏ, ਦਾਨ ਦਰੰਦਰ ਰਿਆ ਸਮਾਏ। ਸੋ ਸੇਵਕ ਜਿਸ ਕਿਰਪਾ ਕਰੀ, ਨਿਮਖ ਨਿਮਖ

ਗੁਰਦੇਵ ਅਸ਼ਟਪਦੀ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਏ ਤਿਸ ਠਾਕੁਰ ਕੋ ਰਖਮਨ ਵਾਹੇ ਜੇ ਪ੍ਰਸਾਦ ਸੁਗੰਧ ਤਨ ਲਾਵੇ ਤਿਸ ਕੋ ਸਿਮਰਤ ਪਰਮ ਗਤ ਪਾਵੇ ਜੇ ਪ੍ਰਸਾਦ ਬਸੇ ਸੁਖ ਮੰਦਰ ਤਸੇ ਧਿਆਏ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪਹਿਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਏ ਧਿਆਵਨ ਜੋਗ ਜੇ ਪ੍ਰਸਾਦ ਪਾਠ ਪਟੰਬਰ ਹਡਾਵੇ ਤਸੇ ਤਿਆਗ ਕਤਬਰ ਲੁਭਾਵੇ ਜੇ ਪ੍ਰਸਾਦ ਸੁਖ ਸੇਜੈ ਸੋਈ ਜੈ ਮਨਾਠ ਪਹਿਰ ਤਾਕਾ ਜਸ ਗਾ ਬੀਜੈ ਜੇ ਪ੍ਰਸਾਦ ਤੂੰ ਸਭ ਕਹੂ ਮਾਨੈ ਮੁਖ ਤਾਕੋ ਜਸ ਰਸਨ ਬਖਾਨੈ ਜੇ ਪ੍ਰਸਾਦ ਤੇਰੂ ਰਹਿਤਾ ਧਰਮਨ ਸਦਾ ਧਿਆਏ ਕੇਵਲ ਪਾਰ।

ਨਾਨਕ ਮਨ ਜਾਗੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨਾਮ ਨਾ ਮਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜਤ ਤਾ ਕੋ ਜਾਵ ਜੇ ਪ੍ਰਸਾਦ ਰੇ ਕਾਰਜ ਪੂਰੇ ਤਿਸੇ ਜਾਨ ਮਨ ਸਦਾ ਹਜੂਰੇ।

ਸੋ ਹਰ ਗੁਣ ਗਾਓ। ਪ੍ਰਭ ਕਿਰਪਾ ਤੇ ਹੋਏ ਪ੍ਰਕਾਸ, ਪ੍ਰਭੂ ਦਇਆ ਤੇ ਕਮਲ ਵਿਗਾਸ, ਪ੍ਰਭ ਸੁਪ੍ਰਸੰਨ ਬਸੈ ਮਨ ਸੋਏ, ਪ੍ਰਭ ਦਇਆ ਤੇ ਮਤ ਊਤਮ ਹੋਏ, ਸਰਬ ਨਿਧਾਨ ਪ੍ਰਭ ਤੇਰੀ ਮਾਇਆ, ਪੋ ਕਛੂ ਨਾ ਕਿਨੂ ਲਿਆ, ਜਿਤ ਜਿਤ ਲਾਭੋ ਤਿਤ ਲਗੇ ਹਰ ਨਾਥ, ਨਾਨਕ ਕਿਨਕਾ ਕਛੂ ਨਾ ਹਾਥ। ਸਲੋਕ ਅਗੰਮ ਅਗਾਧ ਅਪਾਰ ਬ੍ਰਹਮ ਸੋਏ, ਜੋ ਜੋ ਕਹੈ ਸੋ ਮੁਕਤਾ ਹੋਏ, ਸੁਨ ਮੀਤਾ ਨਾਨਕ ਬਿਨਮੰਤਾ। ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ, ਸਾਧਕ ਸੰਗ ਮੁਖਜਲ ਹੋਤ ਸਾਧ।

ਸਾਦਗੀ ਸੋਭਾ ਉੱਚ ਤੇ ਉੱਚੀ, ਸਾਦਗੀ ਸੋਭਾ ਮੁੱਚ ਤੇ ਮੁੱਚੀ, ਸਾਦਗੀ ਸੋਭਾ ਸਾਧ ਬਨਿਆਈ, ਨਾਨਕ ਸਾਧ ਪ੍ਰਭੇਦ ਨਾ ਭਾਈ ਸਲੋਕ। ਮਨ ਸਾਚਾ ਮੁਖ ਸਾਚਾ ਸੋਹੇ, ਅਵਰ ਨ ਪੇਖੈ ਏਕ ਸਬਿਨ ਕੋਏ, ਨਾਨਕ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ।

ਸਰ ਮੈਂ ਵੇਖਿਆ ਭਗਵਾਨ ਨਿਮਕ ਨਿਮਕ ਠਾਕੁਰ ਨਮਸਕਾਰ ਹੈ ਨਾਨਕ ਆਪਰਸ ਸਗਲ ਨਿਸਤਾਰ ਹੈ ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ ਪਾਰਥਰ ਰੁਪਨਾ ਪੇਖਿਆ ਨੇਤਰ ਸਾਧਗੀ ਟਹਿਲ ਸੰਤ ਸੰਹੇਤ ਕਰਨਾ ਸੁਣੇ ਕਾਹੂ ਕੀ ਨਿੰਦਾ ਸਭ ਤੇ ਜਾਣੇ ਆਪ ਸਗੋ ਮੰਦਾ ਗੁਰਪ੍ਰਸਾਦ ਵਿਖਿਆ ਪਰ ਹਰੇ ਮਨ ਕੀ ਬਾਸਨਾ ਮਨ ਤੇ ਟਰਾ ਇੰਦਰੀ ਜਿਤ ਪੰਜ ਦੋਖ ਤੇ ਰਹਿਤ ਨਾਨਕ ਕੋਟ ਮਤੇ ਕੋ ਐਸਾ ਅਪਰਸ ਵੈਸਨੋ ਸੋ ਜਿਸਪੁਰ ਸੁਪ੍ਰਸੰਨ ਵਿਸ਼ਨ ਕੀ ਮਾਇਆ ਤੇ ਉਹ ਭਿੰਨ ਕਰਮ ਕਰਤੋ ਵੈ ਨਿਹ ਕਰਮ ਤਿਸ ਵੈਸ਼ਨੋ ਕਾ ਨਿਰਮਲ ਧਰਮ ਕਾ ਫਲ ਕੀ ਇੱਛਾ ਨਹੀਂ ਬਾਛੈ ਕੇਵਲ ਭਗਤ ਕੀਰਤਨ ਸੰਗਰਾਚੈ ਮੰਤਰ ਅੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ ਆਪ ਦੜੇ ਅਵਰੇ ਨਾਮ ਜਪਾਵੇ ਨਾਨਕੋ ਵੈਸ਼ਨੋ ਪਰਮਗਤ ਪਾਵੈ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੇ ਦੁਸ਼ਟ ਕਾ ਸੰਗ ਮੰਤੇ ਬਿਨਸੈ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ ਸਾਹ ਸੰਗ ਪਾਪਾ ਮਲ ਖੋਵੈ ਤਿਸ ਭਗਵਤੀ ਕੀ ਮਤ ਉਤਪ ਹੋਵੈ ਭਗਵੰਤ ਕੀ ਟਹਿਲ ਕਰੈ ਨਿਤਨੀਤ ਮੰਤਰ ਅਰਪੈ ਵਿਸ਼ਨ ਪ੍ਰੀਤ ਹਰਕੇ ਚਰਨ ਹਿਰਦੈ ਵਸਾਵੈ ਨਾਨਕ ਐਸਾ ਭਗਵਤੀ

ਕੈਕੁੜ ਪ੍ਰਭ ਕੋ ਖੋ ਜੰਤੇ ਆ ਤਮ ਮੈਂ ਪਾਰ ਬ੍ਰਹਮ ਲਹੰਤੇ ਕੈਕੁੜ ਦਰਸ਼ਨ ਪ੍ਰਪਿਆਸ ਤਿਨ ਕੋ ਮਿਲਿਓ ਪ੍ਰਭ ਵਿਨਾਸ਼ ਕੈਕੁੜ ਮੰਗੇ ਸਤਸੰਗ ਪਾਰ ਬ੍ਰਹਮ ਤਿਲ ਲਾਗਾ ਰੰਗ ਜਿਨ ਕੋ ਆਪ ਸੁਪ੍ਰਸੰਨ ਨਾਨਕ ਤੇ ਜਿਨ ਸਦਾ ਧਨ ਧਨ ਕੈਕੁੜ ਖਾਣੀ ਅਰ ਖੰਡ ਕੈਕੁੜ ਆਕਾਸ਼ ਬ੍ਰਹਿਮੰਡ ਕੈਕੁੜ ਹੋਇਆ ਅਵਤਾਰ ਕਈ ਜੁਗਤ ਕਿੰਨੋ ਵਿਸਥਾਰ ਕਈ ਵਾਰ ਬਸਰਿਓ ਪਾਸਾਰ ਸਦਾ ਸਦਾ ਇੱਕ ਏਕ ਅੰਕਾਰ ਕੈਕੁੜ ਕਿੰਨੇ ਬਾਭਾਂਤ ਪ੍ਰਭ ਤੇ ਬ੍ਰਹਮਾ ਏ ਸਮਾਤ ਤਾਗਾ ਅੰਤ ਨਾ ਜਾਣੇ ਕੋ ਆਪ ਆਪ ਨਾਨਕ ਪ੍ਰਭ ਸੋਈ ਕਈ ਕੁੜ ਪਾਰ ਬ੍ਰਹਮ ਕੇ ਦਾਸ ਤਿਨ ਹੋਵਤਾਤਮ ਪ੍ਰਕਾਸ਼ ਕਈ ਕੁੜ ਤਤ ਕੇ ਬੇਤੇ ਸਦਾ ਨਿਹਾਰੇ ਕੋ ਰੇਤਰੇ ਕਈ ਕੁੜ ਨਾਮ ਰਸ ਬੀਵੇ ਅਮਰ ਭਏ ਸਾ ਸਾਦੀ ਜੀਵੇ ਕਈ ਕੁੜ ਨਾਮ ਗੁਣ ਗਾਵੇ ਆਤਮ ਰਸ ਸੁਖ ਸਾਹਿ ਸਮਾਵੇ

ਧਾਰੇ ਸਰਮ ਪਾਵੇ ਸਗਲੇ ਬਿਰਥਾਰੇ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰਿਆ ਅਵਤਾਰਿਆ ਅਨਕ ਯਤਨ ਕਰੇ ਆਤਮ ਨਹੀਂ ਦਰਵਾਏ ਹਰ ਦਰਗੇ ਕੋ ਕੈਸੇ ਗਵੇ ਆਪਸ ਕੋ ਜੋ ਭਲਾ ਕਹਾਵੇ ਤਸੇ ਭਲਾਈ ਨਿਕਟ ਨਾ ਆਵੇ ਸਰਬ ਕੀ ਰੇਨ ਜਾਗਾ ਮਨੋਏ ਕਹੁ ਨਾਨਕ ਤਾ ਕੀ ਨਿਰਮਲ ਸੋਏ ਜਬ ਲਗ ਜਾਣੇ ਮੁਝ ਤੇ ਕਛ ਹੋਏ ਤਬਸ ਕੋ ਸੁਖ ਨਾਈ ਕੋਏ ਜਬੇ ਜਾਣੇ ਮੈਂ ਕਿਛ ਕਰਤਾ ਤਬਲਾ ਗਰਭ ਜੋਨ ਮੈਂ ਫਿਰਤਾ ਜਬ ਧਾਰੇ ਕੋ ਬੈਰੀ ਮੇ ਤਬਲਗ ਨੇ ਚਲ ਨਾਹੀ ਚੀਤ ਜਬ ਲਗ ਮੋਹ ਮਗਨ ਸੰਘ ਮਾਏ ਤਬਲਗ ਧਰਮ ਰਾਏ ਦੇ ਸਜਾਏ ਪ੍ਰਭ ਕਿਰਪਾ ਤੇ ਬੰਧਨ ਟੁੱਟੈ ਗੁਰਪ੍ਰਸਾਦ ਨਾਨਕ ਛੁੱਟੈ ਸਹਿਜ ਘਟੇ

ਆਪ ਉਪਦੇਸ਼ ਸਮਝੇ ਆਪ ਉਪਦੇਸ਼ ਸਮਝੇ ਆਪ ਆਪੇ ਰਚਿਆ ਸਭ ਕਹਿ ਸਾਧ ਆਪ ਕਿਨੂੰ ਆਪਣ ਵਿਸਥਾਰ ਸਭ ਕਾਸ਼ ਉਸਕਾ ਉਹ ਕਰਨੇ ਹਾਰ ਉਸਤੇ ਭਿੰਨ ਕਹਾ ਹੋ ਕਿਸ ਹੋਏ ਥਾਨ ਤਨੰਤਰ ਏਕਾ ਸੋਏ ਆਪਣੇ ਚਲਤਾਪ ਕਰਨੇ ਹਾਰ ਕਤ ਕਰੇ ਰੰਗ ਆਪਾਰ ਮਨ ਮਿਆ ਮਨ ਆਪਣੇ ਮਾਹੇ ਨਾਨਕੀ ਮਨ ਕਹਿ ਨਾ ਜਾਏ ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਗਿਨੈ ਵਖਿਆਨੀ ਸੱਚ ਸੱਚ ਸੱਚ ਸਭ ਕੀਨਾ ਕੋਟ ਮਤੇ ਗਿਨੈ ਬਿਰਲੈ ਚੀਨਾ ਭਲਾ ਭਲਾ ਭਲਾ ਤੇਰਾ ਰੂਪਾ ਸੁੰਦਰਿਆ ਬਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟਗਣ ਸੁਣੀ ਸਰਵਨ ਬਖਿਆਨੀ

ਸਾਸੰਗ ਹਰ ਜਸ ਗੈਤ ਸਰਬ ਰੋਗ ਤੇ ਹਰ ਜਨ ਰਹਿ ਤਨ ਦਿਨ ਕੀਰਤਨ ਕੇਵਲ ਪਖਿਆਨ ਗ੍ਰਸਤ ਮੈਂ ਸੋਈ ਨਿਰਵਾਨ ਜਿਸ ਜਰ ਕੀ ਆਸਾ ਤਿਸ ਕੀ ਕੱਟੀ ਹੈ ਜਮਕੀ ਫਾਸਾ ਬਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸੇ ਨਾ ਲਾਗੇ ਦੁਖ ਜਿਸ ਕੋ ਹਰ ਪ੍ਰਭ ਮਨ ਚਿਤ ਆਵੈ ਸੋ ਸੰਤ ਸੁਵੇਲਾ ਨਹੀਂ ਡੁਲਾਵੈ ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵਕ ਕੋ ਕਿਸਤੇ ਡਰੈ ਜੈਸਾ ਸਾ ਤੈਸਾ ਦ੍ਰਿਸ਼ਟਾ ਆਪਣੇ ਕਾਰਜ ਮੈਂ ਆਪ ਸਮਾਇਆ ਸੋਦਤ ਸੀਜਿਆ ਗੁਰਪ੍ਰਸਾਦ ਤਸਾ ਬੁਝਿਆ ਜਬ ਦੇਖੋ ਤਬ ਸਭ ਕੁਛ ਮੂਲ ਨਾਨਕ ਸੋ ਸੁਖਮ ਸੋਈ ਅਸਤੂਲ ਨਹਿਕੇ ਜਨਮੈ ਨਹਿ ਕਿਛ ਮਰਿਆਪਨ ਚਲਤ ਆਪ ਹੀ ਕਰੈ ਆਵਣ ਜਾਮਨ ਦ੍ਰਿਸ਼ਟਾਨ ਦ੍ਰਿਸ਼ਟਾ ਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮੈਂ ਆਪ ਆਨਕ ਜੁਗਤ ਰਜ ਥਾਪ ਉਥਾਪ ਅਵਿਨਾਸ਼ੀ ਨਾਇਕ ਸ਼ਖੰਡ ਧਾਰਨ ਧਾਰਿਓ ਬ੍ਰਹਿਮੰਡ ਅਲਖ ਅਭੇ ਪੁਰਖ ਪ੍ਰਤਾਪ ਆਪ ਜਪਾਏ ਤਾ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋਭਾ ਵੰਦ ਸਗਲ ਸੰਸਾਰ ਦਰੇ ਤਨ ਮੰਦ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੂਖ ਵਿਸਾਰ ਆਪੇ ਮੇਲ ਲਏ ਕਿਰਪਾਲ ਗੁਰ ਕਾ ਸ਼ਬਦ ਭਏ ਨਿਹਾਲ ਉਨਕੀ ਸੇਵਾ ਸੋਈ ਲਾਗੇ ਸਨੂ ਕਿਰਪਾ ਕਰੇ ਫਟਪਾ ਗਏ ਨਾਮ ਜਪਤ ਪਾਵੇ ਬਿਸਰਾਮ ਨਾਨਕ ਤਿਨ ਪੁਰਖ ਉਤਮ ਕਰਮਾਨ ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੇ ਹਰ ਸੰਗ ਸਹਿ ਸੁਭਾਏ ਹੋਵੇ ਸੋਏ ਕਰਨੇ ਹਰ ਪਛਾਣੇ ਸੋਏ ਪ੍ਰਭ ਕਾ ਕੀ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਸਤਿਵ ਜੇ ਤਿਸ ਮਾਹੇ ਸਮਾਏ ਓਏ ਸੁਖ ਨਿਧਾਨ ਉਨਹੂ ਬਣਿਆ ਆਪਸ ਕੋ ਆਪ ਦਿਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਣ ਹਾਰ ਜਾ ਕੇ ਸਿਮਰਨ ਉਦਰੀਐ ਨਾਨਕ ਤਿਸ ਬਲਿਹਾਰ ਅਸ਼ਟਪਦੀ ਟੂਟੀ ਗਾਂਡਨ ਹਾਰ ਗੋਪਾਲ ਸਰਬ ਜੀਆਂ ਪੈ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਦਿਸਤੇ ਬਿਰਥਾ ਕੋਈ ਨਾਹੇ ਰੇਮਨ ਮੇਰੇ ਸਦਾ ਹਰ ਜਾਪ ਬਿਨਾਸੀ ਪ੍ਰਭ ਆਪੇ ਆਪਨ ਕੀਆ ਕਸ਼ੂ ਨਾ ਹੋਏ ਜੇ ਸੋ ਪ੍ਰਾਣੀ ਲੋਚਾ ਕੋਏ ਤਿਸ ਬਿਨ ਨਾਹੀ ਤੇਰਾ ਕਿਛ ਕਾਮ ਗਤ ਨਾਨਕ ਜਬ ਏਖਰ ਨਾਮ

ਅਣਨਾਵ ਚੜ੍ਹ ਤਰੈ ਪ੍ਰਾਣੀ ਗੁਰ ਚਰਨ ਲਗਤ ਨਿਸਤਰੈ ਜੋ ਅੰਧਕਾਰ ਦੀਪਕ ਪ੍ਰਕਾਸ਼ ਗੁਰ ਦਰਸ਼ਨ ਦੇਖ ਮਨੋ ਏ ਵਿਗਾਸ ਜਿਉ ਮਹਾਉ ਧਿਆਨ ਮੈਂ ਮਾਰਗ ਪਾਵਦੇ ਸਾਧੂ ਸੰਗ ਮਿਲ ਜੋਤ ਪ੍ਰਗਟਾਵੇ ਤਿਨ ਸੰਤਨ ਕੀ ਬਾਂਛੋ ਧੂਰ ਨਾਨਕੀ ਅਰੋਚਾ ਪੂਰ ਮਨ ਮੂਰ ਕਾਹੇ ਬਿਰ ਲਾਈਏ ਪ੍ਰਭ ਲਿਖੇ ਕਾ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੇਵਨ ਹਾਰ ਵਰ ਤਿਆਗ ਤੂੰ ਤਸੇ ਚਿਤਾਰ ਜੋ ਕੁਛ ਕਰੇ ਸੋਈ ਸੁਖ ਮਾਨ ਭੁੱਲਾ ਕਾਹੇ ਫਿਰੇ ਅਜਾਨ ਕੌਣ ਬਸਤਾਈ ਤੇਰਾ ਸੰਗ ਲਪਟ ਰਹੇ ਰਸ ਲੋਭੀ ਪਤੰਗ ਰਾਮ ਨਾਮ ਜਬ ਹਿਰਦੇ ਮਾਹੇ ਨਾਨਕ ਪਤ ਸੇਤੀ ਕਰ ਜਾਹੇ

ਸਾਹ ਸੇਵਾ ਪਟਭਾਗੀ ਪਾਈਏ, ਸਾਹ ਸੰਗਿਰ ਹਰ ਕੀਰਤਨ ਗਾਈਏ, ਅਨਕ ਬਿਗਨਦੇ ਸਾਧੂ ਰਾਖੇ, ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ। ਓਟ ਗਹੀ ਸੰਤੇਂਦਰ ਆਇਆ, ਸਰਬ ਸੁਖ ਨਾਨਕ ਤੇ ਪਾਇਆ, ਮਿਰਤਾ ਕਉ ਜੀ ਬਾਲਣ ਹਾਰ, ਭੁੱਖੇ ਕੋ ਦੇਵਤ ਆਧਾਰ, ਸਰਬ ਨਿਧਾਨ ਜਾ ਕੇ ਦ੍ਰਿਸ਼ਟੀ।

ਸੁਣੀਆਂ ਤੇ ਲੋਏ ਜਾ ਕੇ ਹਿਰਦੇ ਏਕੋ ਹੋਏ ਸੱਚ ਕਰਨੀ ਸੱਚ ਤਾਂ ਕੀ ਰਹਿਤ ਸੱਚ ਹਿਰਦੇ ਸਤਮੁਖ ਕਹਿਤ ਸਾਚੀ ਦ੍ਰਿੜ ਸਾਚਾ ਆਕਾਰ ਸੱਚ ਵਰਤੇ ਸਾਚਾ ਪਾਸਾਰ ਪਾਰ ਬ੍ਰਹਮਜਨ ਸੱਚ ਕਰ ਜਾਤਾ।

ਪੂਰਨ ਸਭ ਠਾਏ ਨਾਨਾ ਬਿਦਗਰ ਬਣਤ ਬਨਾਈ ਆਪਣੀ ਕੀਮਤ ਆਪੇ ਪਾਈ ਸਭ ਗੜ ਤਿਸਕੇ ਸਭ ਤਿਸਕੇ ਠਾਉ ਜਬ ਜਬ ਜੀਵੇ ਨਾ ਜਬ ਜਬ ਜੀਵੇ ਨਾਨਕ ਹਰ ਨਾਉ ਨਾਮ ਕੇ ਧਾਰੇ ਸਗਰੇ ਜੰਦ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ ਨਾਮ ਕੇ ਧਾਰੇ ਸੁਣਨ ਗਿਆਨ ਧਿਆਨ ਨਾਮ ਕੇ ਧਾਰੇ ਆਗਾਸ ਪਾਤਾਲ ਨਾਮ ਕੇ ਧਾਰੇ ਸਗਲ ਆਕਾਰ ਨਾਮ ਕੇ ਧਾਰੇ ਪੁਰੀਆਂ ਸਭ ਭਵਨ ਨਾਮ ਕੇ ਸੰਗਤਰੇ ਸੁਣਨ ਸਰਾਵਨ ਕਰ ਕਿਰਪਾ ਸਪਨੇ ਨਾਮ ਰਾਏ ਨਾਨਕ ਚੌਥੇ ਪਦਮੇ ਸੋ ਜਨਗਤ ਪਾਏ ਰੂਪ ਸਤ ਜਾਗਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾਗੀ ਬਾਣੀ ਸਤਿਪੁਰਖ ਸਭ ਮਾਹੇ ਸਮਾਣੀ ਸਤ ਕਰਮ ਜਾਗੀ ਰਚਨਾ ਸਤ ਮੂਲ ਸਤ ਸਤ ਉਤਪਾਤ ਸਤ ਕਰਣੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਪਲੀ ਸਤ ਨਾਮ ਪ੍ਰਭਗਾ ਸੁਖਦਾਈ ਵਿਸਵਾਸ ਸਤ ਨਾਨਕ ਗੁਰਤੇ ਪਾਈ ਸਤ ਭਜਨ ਸਾਧੂ ਉਪਦੇਸ ਸਤੇ ਜਨ ਜਾਗੈ ਹਿਰਦੈ ਪਰਵੇਸ਼ ਸਤ ਨਿਰਤ ਬੁਝੇ ਜੇ ਕੋਏ ਨਾਮ ਜਬ ਤਾਗੀ ਗਤ ਹੋਇਆ ਆਪ ਸਤ ਕੀਆ ਸਭ ਸਤ ਆਪੇ ਜਾਣੇ ਆਪਣੀ ਮਿਤ ਗਤ ਜਿਸਕੀ ਸਿਰਸੋ ਕਰਨੇ ਹਾਰ ਵਰਨਾ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨਾ ਜਾਣੇ ਕੀਆ ਨਾਨਕ ਜੋਤ ਸੁਭਾਵੇ ਸੁਬਰਤੀਆ ਬਿਸਮਨ ਬਿਸਮ ਭਾਈ ਬਿਸਮਾ ਜਨ ਬੁਝਿਆ ਤਸ ਆਇਆ ਸਵਾਦ ਪ੍ਰਭ ਕੇ ਰੰਗ ਰਾਜੁਨ ਰਹੇ ਗੁਰ ਕੈ ਭਜਨ ਪਦਾਰਥ ਲਹੇ ਉਹ ਦਾਤੇ ਤੂੰ ਕਾਟਨ ਹਾਰ ਜਾ ਕੇ ਸੰਗ ਤਰਾ ਸੰਸਾਰ ਜਨਕਾ ਸੇਵਕ ਸੋਬਟ ਭਾਗੀ ਜਨਕਾ ਸੰਗ ਏਕ ਲਿਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰਪ੍ਰਸਾਦ ਨਾਨਕ ਬਲ ਪਾਵੈ ਸਲੋਕ ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪ੍ਰਸਨ ਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਵੇਖਣ ਹਾਰ ਨਾਮ ਸਤ ਸਤ ਅਮਨ ਹਾਰ ਆਪ ਸਤ ਸਤ ਸਭਧਾਰੀ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਗਤਾ ਸੁਰਤ ਸਤ ਸਤ ਜਾ ਸੁਨਤਾ ਬੁਝਣ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੇ ਜਨ ਮਾਨਿਆ ਕਰਨ ਕਰਾਮ ਦਿਨ ਮੂਲ ਪਛਾਨਿਆ ਜਾ ਕੇ ਹਿਰਦੇ ਵਿਸਵਾਸ ਪ੍ਰਭ ਆਇਆ ਤਤ ਗਿਆਨ ਸੁ ਮਨ ਪ੍ਰਗਟਾਇਆ ਪੈਦੇ ਨਰਵੋਏ ਬਸਾਨਾ ਸਿਵ ਜਾ ਤਸਮਾਏ ਸਮਾਨਾ ਬਸਤ ਮਾਏ ਨੇ ਬਸਤ ਕਟਾਈ ਤਾਗੋ ਭਿੰਨਾ ਗਹਿਣਾ ਜਾਈ

ਵਧਾਰੇ ਨਾਨਕ ਸੋ ਸੇਵਕ ਸਾਸ ਸਾਸ ਸੰਭਾਰੇ ਆਪਣੇ ਜਨਗਾ ਪ੍ਰਦਾ ਢਾਕੇ ਆਪਣੇ ਸੇਵਕ ਹੀ ਸਰਬਰ ਰਾਖੇ ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪਤ ਰਾਖੇ ਤਾਂ ਕੀ ਕਦਮਿੰਦ ਕੋਏ ਨਾ ਰਾਖੇ ਪ੍ਰਭ ਕੇ ਸੇਵਕ ਕਹੋ ਕੋ ਨਾ ਪਹੁੰਚਾਏ ਪ੍ਰਭ ਕੇ ਸੇਵਕ ਉੱਚੇ ਉੱਚੇ ਜੋ ਪ੍ਰਭ ਨੇ ਸੇਵਾ ਲਾਇਆ ਨਾਨਕ ਸੋ ਸੇਵਕ ਦੈਤ ਪ੍ਰਗਟਾਇਆ ਨਿੱਕੀ ਕੀਰੀ ਮੈਂ ਕਲ ਰਾਖੇ ਭਸਮ ਕਰਾਇਆ ਲਸਕਰ ਕੋਟ ਲਾਕੇ ਜਿਸਕਾ ਸਾਸਨਾ ਕਾਟ ਤੇ ਆਪ ਤਾਗੋ ਰੱਖ ਦੇ ਕਰ ਹਾਥ ਮਾਨਸ ਜਤਨ ਕਰਤ ਬੋ ਭਾਂਤ ਸਕੇ ਕਰਤ ਬਿਰਥੇ ਜਾਤ ਮਾਰੇ ਨਾ ਰਾਖੇ ਅਵਰਨਾ ਕੋਏ ਸਰਬ ਜੀ ਆਂਕਾ ਰਾਖਾ ਸੋਏ ਕਾਹੇ ਸੋਜ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਲੱਖ ਬਿਡਾਣੀ ਬਾਰੰਬਾਰ ਬਾਰ ਪ੍ਰਭ ਜਪੀਏ ਪੀਏ ਅੰਮ੍ਰਿਤੇ ਮੰਦਨ ਤ੍ਰਪੀਏ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਵਰਨਾਈ ਦ੍ਰਿਸ਼ਟਾਇਆ ਨਾਮ ਧਨ ਨਾਮ ਰੂਪ ਰੰਗ ਨਾਮ ਸੁਕਰ ਨਾਮ ਗਾ ਸੰਗ ਨਾਮ ਰਾਜੋ ਜੰਤਰ ਬਤਾਨੇ ਮੰਦਨ ਨਾਮੇ ਨਾਮ ਸਮਾਨੇ ਉਠਤ ਬੈਠ ਸੋਭਤ ਨਾਮ ਕਹੋ ਨਾਨਕ ਜਨ ਕੈ ਸਤਕਾਮ

ਉਨਕਾ ਏਕ ਨਾ ਜਾਨੋ ਆਠ ਪੈਰ ਪਰ ਬਸੇ ਸੂਰੇ ਕਉ ਨਾਨਕ ਸੇ ਜਨ ਪੂਰੇ ਮਨ ਮੇਰੇ ਤਿਨਕੀ ਓਟਲੇ ਮੰਤਨ ਬਨਾ ਤਿੰਨ ਜਨ ਦੇਹੇ ਜਿੰਜਨ ਬਨਾ ਪ੍ਰਭੂ ਪਛਾਤਾ ਸੋਜਨ ਸਰਬ ਥੋਕਾ ਦਾਤਾ ਤਿਸਕੀ ਸਰਨ ਸਰਬ ਸੁਖ ਪਾਵੇ ਤਿਸਕੇ ਦਰਸ ਪਾ ਮਿਟਾਵੇ ਅਬਰ ਸਿਆਨਮ ਸਗਲੀ

ਅਨਘਰ ਗੁਣ ਗਾਵ ਅਸ਼ਟਪਦੀ ਸਤਿਗੁਰ ਸਿੱਖੀ ਕਰਾ ਪ੍ਰਤਪਾਲ ਸੇਵਕ ਗੁਰ ਸਦਾ ਦਿਆਲ ਸਿੱਖੀ ਗੁਰ ਦੁਰਮਤ ਮਲਹਿਰਾਏ ਗੁਰਬਚਨੀ ਹਰ ਨਾਮ ਚਰੈ ਸਤਿਗੁਰ ਸਿੱਖੇ ਬੰਧਨ ਘਾਟੈ ਗੁਰਗਾ ਸਿੱਖ ਬੇਕਾਰ ਤੇ ਹਟੈ ਸਤਿਗੁਰ ਸਿੱਖੋ ਨਾਮ ਧੰਦੇ ਗੁਰਗਾ ਸਿੱਖ ਵਡਭਾਗੀ ਹੇ ਸਤਿਗੁਰ ਸਿੱਖਾ ਹਰਥ ਪਲ ਸਵਾਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸੰਭਾਰੈ ਗੁਰ ਕੈ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆ ਗਿਆ ਮਨ ਮੈਂ ਸਾਹੇ ਆਪ ਸਿਖੋ ਕਰ ਕਛਨਾ ਜਨਾਵੈ ਹਰ ਹਰ ਨਾਮ ਹਿਰਦੈ ਸਤਿ ਆਵੈ ਮਨ ਵਿੱਚ ਹੈ ਸਤਿਗੁਰ ਕੈ ਪਾਸ ਸੇਵਕ ਕੇ ਕਾਰਜ ਰਾਹ ਸੇਵਾ ਕਰ ਤੋਏ ਨੇ ਕਾਮੀ ਤਿਸਕੋਤ ਭਰਾਵ ਸਵਾਮੀ ਆਪਣੀ ਕਿਰਪਾ ਸੇ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤਲੇ ਬੀਸ ਬਿਸਵੇ ਗੁਰ ਕਾ ਮਨ ਬਾਨੇ ਸੋ ਸੇਵਕ ਪਰਮੇਸ਼ਰ ਕੀ ਕਤ ਜਾਨਾ ਹੈ।

ਲਿਆ ਨਾ ਜਾਈਏ, ਨਾਨਕੇ ਸਾ ਗੁਰ ਬੜਭਾਗੀ ਪਾਈਐ, ਸਫਲ ਦਰਸ਼ਨ ਬੇਖਤ ਪੁਨੀਤ, ਪਰਸਤ ਚਰਨਗਤ ਨਿਰਮਲ ਰੀਤ, ਭੇਟ ਸੰਗਰਾਮ ਗੁਣ ਰਵੇ, ਪਾਰ ਬ੍ਰਹਮ ਕੀ ਦਰਗੇ ਗਵੇ, ਸੁਨਕਰ ਬਚਨ ਕਰਨ ਆਗਾਨੇ, ਮਨ ਸੰਦੋਖਾ ਤਮ ਪਤਿਆਨੇ, ਪੂਰਾ ਗੁਰ ਅਖਿਓ ਜਾਕਾ ਮੰਤਰ ਅੰਮ੍ਰਿਤ ਦਿਸ਼ ਪੇਖੇ ਹੋਏ, ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ, ਨਾਨਕ ਜਿਸ ਭਾਵਿਤ ਲਏ ਮਿਲਾਏ, ਜੇ ਵਾਹਿਗੁਰੂ ਸਤ ਨੇਕ, ਸਤਿਪੁਰਖ ਪੂਰਨ ਵਿਵੇਕ, ਕਾਹੂ ਬੋਲਾਂ ਪਾਉਚਤ ਬਣਾਈਆਂ, ਗਮ ਅਗੋਚਰ ਪ੍ਰਭ ਨਿਰਬਾਨੀ, ਨਿਰਾਹਾਰ ਨਿਰਵੈਰ ਸੁਖਦਾਈ, ਤਾਂ ਕੀ ਕੀਮਤ ਕਿਨੇ ਨਾ ਪਾਈ, ਅਨਕ ਭਗਤ ਬੰਦਿਤ ਕਰੇ, ਚਰਨ ਕਮਲ ਹਿਰਦੇ ਸਿਮਰੇ, ਸਦਬਲੇ ਹਾਰੀ ਸਤਿਗੁਰ ਆਪਣੇ, ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ, ਇਹ ਹਰ ਰਸ ਪਾਵੇ ਜਨ ਕੋਏ, ਅੰਮ੍ਰਿਤ ਪੀਵੇ ਅੰਮ੍ਰਿਤ ਸੋ ਹੋਏ, ਉਸ ਬੁਰਗਾ ਨਾਹੀ ਕਦੇ ਬਿਨਾ, ਜਾ ਕੇ ਮਨ ਪ੍ਰਗਟੇ ਗੁੰਤਾ, ਸਾਠ ਪੈਰ ਹਰ ਕਾ ਨਾਮ ਲੇ ਸੇਵਕ,

ਭਰਮੋ ਦੁਖ ਤੈਤੇ ਨਾਸੇ ਤਪਤਮਾਏ ਠਾਂਢ ਵਰਤਾਏ ਅਣਭੈ ਦੁਖ ਨਾਠੇ ਪਾਏ। ਜਨਮ ਮਰਨ ਗੇ ਮਿਟਿਆ ਦੇਸੇ ਸਾਧੂ ਗੇ ਪੂਰਨ ਦੇਸੇ ਭਾਉ ਚੁਕਾ ਨਿਰਭਏ ਬਸੇ ਸਗਲ ਵਿਆਦ ਮੰਦੇ ਖੈ ਨਸੇ। ਜਿਸਕਾ ਸਤ ਇਨ ਕਿਰਪਾ ਧਾਰੀ ਸਾ ਸੰਗ ਜਪ ਨਾਮ ਮੁਰਾਰੀ ਤਿਤ ਭਾਈ ਚੁੱਕੇ ਭ੍ਰਮ ਗਮਨ ਸੁਨ ਨਾਨਕ ਹਰ ਹਰ ਜਾ ਸ੍ਰਵਨ। ਨਿਰਗੁਣ ਆਪ ਸਰਗੁਣ ਵੀ ਉਹੀ ਕਲਾ ਧਾਰ ਜਿਨ ਸਗਲੀ ਮੋਹੀ ਆਪਣੇ ਅਚਰਿਤ ਪ੍ਰਭਾਵ ਬਣਾਏ ਆਪਣੀ ਕੀਮਤ ਆਪੇ ਬਾਏ ਹਰ ਬਿੰਦੂ ਜਾ ਨਾਹੀ ਗੋਏ।

ਨਾਨਕ ਮਿਟ ਜਾਏ। ਜਿਸ ਧਨ ਕੋ ਚਾਰ ਕੁੰਟ ਉੱਠਦਾ ਮੈਂ ਸੋ ਧਨ ਹਰ ਸੇਵਾ ਤੇ ਪਾਵੈ। ਜਿਸ ਸੁੱਖ ਕੋ ਨਿਧ ਬਾਂਛੇ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ। ਜਿਸ ਸੋਭਾ ਕੋ ਕਰੇ ਭਲੀ ਕਰਨੀ ਸਾ ਸੋਭਾ ਬਜ ਹਰ ਕੀ ਸਰਣੀ। ਅਨੁਗ ਪਾਵੀ ਰੋਗ ਨਾ ਜਾਏ ਰੋਗ ਮਿਟੇ ਹਰ ਅਵ ਖਦਲਾਏ। ਸਰਬ ਨਿਧਾਨ ਹੋਏ ਹਰ ਨਾਮ ਨਿਧਾਨ ਜਪ ਨਾਨਕ ਦਰਗੇ ਪ੍ਰਵਾਨ। ਬਨ ਪ੍ਰਬੋਧੋ ਹਰ ਕੈ ਨਾਏ ਦੈ ਦਸਤਾਵਤ ਆਪ ਬੈਠਾਏ। ਤਾਗੋ ਬਿਘਨ ਲਾਗੇ ਗੋਏ ਜਾਗੇ ਹਰਦਾ ਬਸੇ ਹਰ ਸੋਏ। ਕਲ ਤਾਤੀ ਠਾਂਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਉ ਭਾਵਿਨ ਸੇ ਪੂਰਨ ਹੈ ਆਸ। ਭਗਤ ਪਾਇਆ ਤਮ ਪ੍ਰਕਾਸ ਤਤ ਕਰ ਜਾਏ ਬਸੇ ਅਵਨਾਸੀ। ਕਹੋ ਨਾਨਕ ਕਾਟੀ ਜਮ ਫਾਸੀ ਤਤ ਵਿਚਾਰ ਕਹੇ ਜਨ ਸਾਚਾ ਜਨਮ ਮਰੈ ਸੋ ਕਾਚੋ ਕਾਚਾ। ਆਵਾ ਗਮਨ ਮਿਟੇ ਪ੍ਰਭ ਸੇਵਾ ਤਿਆਗ ਸ਼ਰਨ ਗੁਰਦੇਵ। ਇਹੋ ਰਤਨ ਜਨਮ ਗਾਵੇ ਉਧਾਰ ਹਰ ਹਰ ਸਿਮ ਪ੍ਰਾਨ ਆਧਾਰ। ਅਨੁਗ ਭਾਵਨਾ ਛੁੱਟਣ ਹਾਰੇ ਸਿਮਰਤ ਸਾਸਤ ਵੇਦ ਵਿਚਾਰੇ। ਹਰ ਕੀ ਭਗਤ ਕਰੋ ਮਨ ਲਾਏ ਮਨ ਮੰਚਤ ਨਾਨਕ ਫਲ ਪਾਏ। ਸੰਗਨਾ ਚਾਲ ਤੇਰੇ ਧਨਾ ਤੂੰ ਕਿਆਲ ਬਟਾਵੇ ਮੂਰਖ ਮਨਾ। ਸੁਤ ਮੀਤ ਕੁਟਮ ਅਰ ਬਨ ਤੰਤੇ ਕਹ ਹਉ ਤੁਮ ਕਮਨ ਸਨਾਥਾ। ਰਾਜ ਰੰਗ ਮਾਇਆ ਵਿਸਥਾਰੰਤੇ ਕਹ ਹਉ ਕਮਨ ਛੁਟਕਾਰ। ਅਸ ਹਸਤੀ ਰਥ ਸਵਾਰੀ ਝੂਠਾ ਡੰਭ ਝੂਠ ਪਾ ਸਾਰੀ। ਜਿੰਦੀ ਏ ਤਿਸ ਬੁੱਝੇ ਨਾ ਬੇਗਾਨਾ ਨਾਮ ਵਿਸਾਰ। ਨਾਨਕ ਪਛਤਾਨਾ ਗੁਰ ਕੀ ਮਤ ਤੂੰ ਲੇ ਇਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ। ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਸੀ। ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਹੇ।

ਸੁਖਨਾਲ ਸਾ ਸਿਰਾ ਸਰਨਾਮ ਸੰਭਾਲ ਸ਼ਾੜ ਸਿਆਨਮ ਸਗਲੀ ਮਨਾ ਸਾ ਸੰਗ ਪਾਵੇ ਸਾ ਚਤਨ ਹਰ ਪੂੰਜੀ ਸੰਜ ਕਰੋ ਵਿਵਹਾਰ ਇਹਾ ਸੁਭਦਰ ਗੈ ਜੈਕਾਰ ਸਰਮ ਨਿਰੰਤਰ ਏਕੋ ਦੇ ਕਹੁ ਨਾਨਕ ਜਾਕੇ ਮਸਤਕ ਲੇਖ ਏਕੋ ਜਪ ਏਕੋ ਸਾ ਲਾਹ ਏਕ ਸਿਮਰ ਏਕੋ ਮਨ ਆਹੇ ਏਕਸਕੇ ਗੁਣ ਗਾਉ ਅਨੰਤ ਮੰਦਨ ਜਾਪ ਏਕ ਭਗਵੰਤ ਏਕੋ ਏਕ ਏਕ ਹਰਾ ਪੂਰਨ ਪੂਰ ਰਹੋ ਪ੍ਰਭ ਆਪ ਅਨੰਗ ਵਿਸਾਰ ਏਕ ਤੇ ਭਏ ਰਾਤ ਬਰਾਸ਼ਦ ਗਏ

ਅਸ਼ਟਪਦੀ ਜਾਚਕ ਜਨ ਜਾਚੇ ਪ੍ਰਵਧਾਨ ਕਰ ਕਿਰਪਾ ਦੇਵੋ ਹਰ ਨਾਮ ਸਾਜਨਾ ਕੀ ਮੰਗੋ ਧੂਰ ਪਾਰ ਬ੍ਰਹਮ ਮੇਰੀ ਸਰਦਾ ਪੂਰ ਪਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਧ ਸਾਜ ਪ੍ਰਭ ਤੋਂ ਮੈਂ ਧਿਆਵੋ ਚਰਨ ਕਮਲ ਸਿਉ ਲਾਗੇ ਪ੍ਰੀਤ ਭਗਤ ਕਰੋ ਪ੍ਰਭ ਕੀ ਰਤ ਨੀਤ ਏ ਕੋਟ ਏਕੋ ਆਧਾਰ ਨਾਨਕ ਮੰਗੇ ਨਾਮ ਪ੍ਰਸਾਦ ਪ੍ਰਭ ਕੀ ਦਸ਼ਮਾ ਸੁਖ ਹੈ ਅਰਸ ਪਾਵੇ ਬਿਰਲਾ ਕੋਏ ਜਨ ਚਾਖਿਆ ਸੇ ਜੰਤਰ ਬਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੋ ਭਰ ਪਰੇ ਪ੍ਰੇਮ ਰਸ ਰੰਗ ਭਜੇ ਚਾਵ ਸਾਧ ਗੇ ਸੰਗ ਪਰੇ ਸਰਨ ਆਨ ਸਭ ਦਿਆਗ ਅੰਤਰ ਵਰਗਾ ਸੰਦਲ ਨਿਵਲਾਗ ਵਡਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਪਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਿਆਲ ਸੇਵਕ ਕਿਨੋ ਸਦਾ ਨਿਹਾਲ ਬੰਧਨ ਕਾਢ ਮੁਖ ਜਨ ਭਜਾ ਜਨਮ ਮਰਨ ਦੁਖ ਭ੍ਰਮ ਗਇਆ ਇਸ਼ਬੁਨੀ ਸਰਦਾ ਸਭ ਪੂਰੀ ਰਵਰਿਆ ਸਤਸੰਗ ਝੂਰੀ ਜਿਸਕਾ ਸਤਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਗੋ ਬਿਸਰੈ ਜੇ ਘਾਲ ਨਾ ਭਾਨੇ ਸੋ ਕਿਉਂ ਬਿਸਰੈ ਜੇ ਕੀਆ ਜਾਣੇ ਸੋ ਗੋ ਬਿਸਰੈ ਜਨ ਸਭ ਕਿਛ ਦੀਆ ਸੋ ਗੋ ਬਿਸਰੈ ਜੇ ਜੀਵਨ ਜੀਆ ਸੋ ਗੋ ਬਿਸਰੈ ਜੇ ਅਗਨ ਮੇ ਰਾਖੇ ਗੁਰਪ੍ਰਸਾਦ ਕੋ ਬਿਰਲਾ ਰਾਖੇ ਸੋ ਗੋ ਬਿਸਰੈ ਜੇ ਬਿਖਤੇ ਕਾਢੇ ਜਨਮ ਜਨਮ ਕਾ ਟੂਟਾ ਗੰਢ ਹੈ ਗੁਰਪੂਰੇ

ਅਸ਼ਟਪਦੀ ਜਬ ਕਾਰੇ ਕਛਨਾ ਦ੍ਰਿਸ਼ਟਿਤਾ ਪਾਪਨ ਤਬ ਕਹਿਤੇ ਹੋ ਤਾ ਜਬ ਧਾਰੀ ਆਪਨ ਸੁਨ ਸਮਾਤ ਬੈਰ ਵਿਰੋਧ ਕੇ ਸੰਗ ਕਮਾਤ ਜਬ ਇਸਕਾ ਵਰਣ ਚਿਹਨਾ ਜਾਪ ਤਬ ਹਰ ਸੋ ਕਹੋ ਤਬ ਹਰ ਸੋ ਕਹੋ ਕਿਸੇ ਵਿਆਪਤ ਜਬ ਆਪਣੇ ਆਪ ਆਪਾਰ ਬ੍ਰਹਮ ਤਾ ਮੋਹ ਕਾਂਗ ਸੁਭਤ ਪਰਮਾਪਨ ਖੇਲਾ ਵਰ ਤੀਜਾ ਨਾਨਕ ਕਰਨੇ ਹਾਰ ਨਾ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਾ ਬੰਧ ਮੁਗਤ ਕਹੋ ਕਿਸ ਕੋ ਗਨੀ ਜਬ ਇੱਕ ਹਰ ਅਗਮ ਅਪਾਰ ਤਬ ਨਰਕ ਸੁਰ ਕਹੋ ਕੌਣ ਅਵਤਾਰ ਜਬ ਨਿਰਗੁਣ ਪ੍ਰਭ ਸਹਿ ਸੁਭਾਏ ਤਬ ਸ਼ਿਵ ਸ਼ਕਤ ਕਹਾਓ ਕਿਤ ਠਾਏ ਜਬ ਆਪੇ ਆਪ ਆਪਣੀ ਜੋਤ ਧਰੈ ਤਬ ਕਵਨ ਨੇ ਡਰ ਕਵਨ ਕਤ ਡਰੈ ਆਪਨ ਜਲ ਤਾਪ ਕਰਨੇ ਹਾਰ ਨਾਨਕ ਠਾਕੁਰ ਅਗਮ ਅਪਾਰ ਅਬਨਾਸੀ ਸੁਖ ਆਪਨ ਆਸਨ ਤੈ ਜਨਮ ਮਰਨ ਕਹੋ ਕਾ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤਰਾਸ ਕਹਾਓ ਕਿ ਸੋਏ ਜਬ ਅਵਗਤ ਅਗੋਚਰ ਪ੍ਰਭ ਏਕਾ ਤਬ ਚਿਤ੍ਰਗੁਪਤ ਕਿਸ ਪੂਛਤ ਲੇਖਾ ਜਬ ਨਾਥ ਨਿਰੰਜਨ ਅਗੋਚਰ ਅਗਾਦੇ ਤਬ ਗੌਣ ਛੁਟੇ ਗੁਣ ਬੰਧਨ ਬਾਧੇ ਆਪਣੇ ਆਪ ਆਪੀਆ ਚਰਜਾ ਨਾਨਕ ਆਪਨ ਰੂਪਾ ਪਿਓ ਪਰਜਾ ਜੈ ਨਿਰਮਲ ਪੁਰਖ ਪੁਰਖ ਪਾਤੋਤਾ ਤੈ ਬਿਨ ਮੈਲ ਕਹਾਓ ਕਿਆ ਧੋਤਾ ਜੈ ਨਿਰੰਜਨ ਨਿਰੰਕਾਰ ਨਿਰਵਾਨ ਤੈ ਕੌਣ ਕੋ ਮਾਨ ਕੌਣ ਅਭਿਮਾਨ ਜੈ ਸਰੂਪ ਕੇਵਲ ਜਗਦੀ ਤੈ ਛਲ ਛਿਦਰ ਲਗਤ ਕਉ ਕੀਸ ਜੈ ਜੋ ਸੁਰਪੀ ਜੋ ਸੰਗ ਸਮਾਵੈ ਤੈ ਕਿਸੇ ਭੂਕਮ ਦਰਬਤਾਵੈ ਕਰਨ ਗਰਾਵਨ ਕਰਨੇ ਹਾ ਨਾਨਕ ਕਰਤੇ ਗਾ ਨਾਹੇ ਸੁਮਾਰ ਜੈ ਆਪਣੀ ਸੋਭਾ ਆਪਣ ਸੰਗ ਮਨਾਏ ਤਬ ਗਮਨ ਮਾਏ ਬਾਪ ਮਿੱਤਰ ਸੁਤ ਭਾਈ ਜੈ ਸਰਬ ਕਲਾਪੇ ਪਰਵੀਨ ਤੇ ਤੈ ਬੇਦ ਕਦੇਵ ਕਹਾ ਕਉ ਚੀਨ ਜਬ ਆਪਣੇ ਆਪ ਆਪਰਤਾਏ ਤੋ ਸਗਨ ਅਬ ਸਗਨ ਕਹਾ ਵਿਚਾਰ ਜੈ ਆਪਨੂ ਜਾਪ ਨਾਮ ਨੇਰਾ ਤੈ ਕੌਣ ਠਾਕੁਰ ਕੌਣ ਕਹੀਏ ਸੇਰਾ ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਤ ਜਾਨੂ ਆਪ ਜਾ ਛਾਲਾ ਛੇਦ ਅਭੇ ਸਮਾਇਆ ਊਹਾਂ ਕਿਸੇ ਬਿਆਪ ਦਮਾਇਆ ਬਸ ਗੁਆ ਪਿਆ ਦੇਸ

ਅਨਗਾਬਸ ਗੁਆਬੇ ਬਹੁਚਾ ਜਾਬਰ ਜੋ ਬ੍ਰਹਮੰਜ ਅਕਾਰ ਤੇ ਗੁਣ ਮੈਂ ਕਿਨੋ ਵਿਸਥਾਰ ਪਾਪੰਤ ਭਈ ਕਹਾਵਤ ਗਉ ਨਰ ਗੋ ਸੁਰਗ ਵੰਸ਼ਾਵਤ ਆਲ ਜਾਲ ਮਾਇਆ ਜੰਜਾਲ ਹਮੇ ਮੋਹ ਭਰਮ ਬੈ ਬਹਾਰ ਦੂਰ ਸੁਗਮਾਨ ਅਪਮਾਨ ਅਨਗ ਪ੍ਰਕਾਰ ਕੀਓ ਬਖਿਆਨ ਆਪਣ ਖੇਲ ਆਪਗਰ ਦੇਖੇ ਖੇਲ ਸੰਕੋਚੇ ਤੋ ਨਾਨਕ ਏਕੈ ਜੈ ਅਵਗਤ ਭਗਤ ਤੇ ਆਪ ਜੈ ਪਸਰੇ ਪਾਸਾਰ ਸੰਤ ਪ੍ਰਤਾਪ ਦੂ ਬਾਗ ਆਪੇ ਧਨੀ ਉਨਕੀ ਸੋਭਾ ਮਨੁ ਬਨੀ ਆਪੇ ਕੌਤਕ ਕਰੇ ਅਨੰਤ ਜੋਜ ਆਪੇ ਰਸ ਭੂਗੰਧਰ ਜੋਗ ਜਿਸ ਭਾਵਿਤ ਸਾਪਨ ਨਾਏ ਲਾਵਿ ਜਿਸ ਭਾਵਿਤ ਖੇਲ ਖਿਲਾਵੇ ਜੇ ਬੇਸੁਮਾਰ ਅਥਾਹ ਅਗੰਤਿਆ ਤੁਲੈ

ਸਭ ਉਪਰੋਮਤ ਕਿਰਪਾਲ ਆਪਣੇ ਕਰਤਵ ਜਾਣੇ ਆਪ ਅੰਤਰ ਜਾਮੇ ਰਹਿਓ ਵਿਆਪ ਪ੍ਰਤਪਾਲੇ ਜੀਅਨ ਬਹੁ ਭਾਂਤ ਜੋ ਜੋ ਰਚਿਓ ਸੋ ਤਿਸੇ ਇਤਿਹਾਸ ਜਿਸ ਭਾਵਿਤ ਲਏ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਤਰ ਵਿਸਵਾਸ ਕਰਮਾਨਿਆ ਕਰਨ ਹਾਰ ਨਾਨਕ ਗਜਾਠਿਆ ਜਲ ਨਾਕਾ ਜਲ ਲਾਗਾ ਹਰੇਕੇ ਨਾ ਜਿਸਕੀ ਆਸ ਨਾ ਬਿਰਥੀ ਜਾਏ ਸੇਵਕ ਹੋ ਸੇਵਾ ਬਣਿਆ ਹੁਕਮ ਬੂਜ ਪਰਮ ਪਦ ਬਾਇਸ ਤੇ ਉਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ ਬੰਧਨ ਤੋਰ ਭਏ ਨਿਰਭੈ ਰੰਧਨ ਪੂਜੇ ਗੁਰ ਕੇ ਪੈਰੇ ਲੋਕ ਸੁਖੀਏ ਪ੍ਰਲੋਕ ਸੁਹੇਲੇ ਨਾਨਕ ਹਰ ਪ੍ਰਭਿਆਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਓ ਪਰ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਖਾ ਕਰੋ ਉਧਾਰ ਅੰਮ੍ਰਿਤ ਭਜਨ ਹਰ ਕੇ ਗੁਣ ਗਾਓ ਪ੍ਰਾਨ ਤਰਨ ਗਾ ਇਹਾ ਸੁਭਾਵ ਆਠ ਪੈਰ ਭਰਾ ਪੇਖੋ ਰੇਰਾ ਮਿਟਿਆ ਗਿਆਨ ਮਿਨਸੇ ਅੰਧੇਰਾ ਸੁਨਮਦੇ ਸਿਰ ਤੇ ਵਸਾਓ ਮਨ ਛੇ ਨਾਨਕ ਫਲ ਪਾਓ ਹਾਲਤ ਫਲ ਤੁਇਲ ਸਵਾਰ ਰਾਮ ਨਾਮ ਅੰਤਰ ਉਰਧਾਰ ਪੂਰੇ ਗੁਰ ਕੀ ਪੂਰੀ ਦਿਖਿਆ ਜਿਸ ਮਨ ਬਸੈ ਤੇ ਸਾਜ ਪ੍ਰੀਖਿਆ ਮੰਦਰ ਨਾਮ ਜਪੋ ਲਿਵ ਲਾਏ ਦੁਖ ਦਰਦ ਮਨ ਤੇ ਭਾਓ ਜਾਏ ਸਜਵਾ ਪਾਰ ਕਰੋ ਵਾਪਾਰੀ ਦਰਗਹਿ ਨਿਵੈ ਗੇਵ ਤੁਮਾਰੀ ਏ ਘਾ ਟੇਕ ਰੱਖੋ ਮਨ ਮਾਹੇ ਨਾਨਕ ਬਹੁਰ ਨਾ ਆਵੇ ਜਾਏ

ਜਾਇਜ਼ ਸੁਭਾਵਿਤ ਸਲਾਹੇ ਮਿਲਾਏ ਕਮ ਨਿਕਟ ਕਮ ਨ ਕਹੀਐ ਦੂਰਾ ਪਿਆ ਪਾ ਭਰਪੂਰ ਅੰਤਰ ਗਾਤ ਜਸਾਵ ਜਨਾਏ ਨਾਨਕ ਜਨਾ ਬੁਝਾਏ ਸਰਭੂਤਾ ਵਰਤਾਰਾ ਸਰਬਨੈਨਾ ਪੇਖਣ ਹਾਰਾ ਸਗਲ ਸਮੱਗਰੀ ਜਾਗਾ ਤਨਾ ਪੰਜ ਸਾਪ ਹੀ ਸੁਨਾਵਨ ਜਾਣੇ ਖੇਲ ਬਣਾਇਆ ਗਿਆ ਕਾਰੀ ਕਿੰਨੀ ਮਾਇਆ ਸਭ ਕੇ ਬਾਅਦ ਆਲਿਪ ਤੋ ਰਹਿ ਜੋ ਕਿਛ ਕਹਿਣਾ ਸੁ ਆਪੇ ਕਹਾ ਆ ਗਿਆ ਆਵੇ ਆ ਗਿਆ ਜਾਏ ਨਾਨਕ ਜਾ ਭਾਵੇ ਤਰਾਏ ਸਮਾਏ ਇਸ ਤੇ ਹੋਏ ਸੋ ਨਾਹੀ ਬੁਰਾ ਉਰਾਏ ਕਹਾਉ ਕਿਨੈ ਕਛ ਕਰਾ ਆ ਭਲਾ ਕਰ ਤੂੰ ਤਾ ਤਨੇਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਜ ਓਤ ਪੁਤ ਆਪਣ ਸੰਗਰਾਜ ਤਾਂ ਕੀ ਕਦਮੀ ਤੇ ਕਹੀ ਨਾ ਜਾਏ ਤੂੰ ਸੁਰੇ ਤਾਂ ਸੋਜੀ ਪਾਏ ਤਿਸਕਾ ਕੀਆ ਸਭ ਪ੍ਰਵਾਨ ਗੁਰ ਪ੍ਰਸਾਦ ਨਾਨਕ ਹੋ ਜਾਣ ਜੋ ਜਾਣੇ ਤੇ ਸਦਾ ਸੁਖੋਇਆ ਮਿਲਾਏ ਲਾਏ ਪ੍ਰਭ ਸੋਇਓ ਧਰਮੰਤ ਕੁਲਵੰਤ ਪਤਵੰਤ ਜੀਵਨ ਮੁਕਤ ਸਿਰਦੈ ਭਗਵੰਤ।

ਸੁਣਾਂਗੇ ਕਰ ਪ੍ਰਸਾਦ ਦਿਆ ਪ੍ਰਭ ਧਾਰੀ ਨਾਨਕ ਰਵੀ ਗੇ ਬਹਮਾਰੀ ਪ੍ਰਭ ਕੀ ਉਸਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਜੀਤ ਸੁਖਮਨੀ ਸਹਿਜ ਗੋਬਿੰਦ ਗੁਰੂ ਨਾਮ ਜਿਸ ਮਨ ਬਸੇ ਸੋਤ ਨਿਧਾਨ ਸਰਬ ਇੱਛਾ ਤਾ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਊਚ ਪਾਇਆ ਸਥਾਨ ਬਾਹਰ ਨਾ ਹੋਵੇ ਆਮਨ ਜਾਨ ਹਰ ਤਨ ਖਾਟ ਚਲੇ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸਾਂਦ ਰਿਧ ਨਵ ਨਿਧ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਪ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਕਾਸ਼ ਸਭ ਕੇ ਮੱਧ ਸਗਲ ਤੇ ਉਦਾਸ ਸੁੰਦਰ ਚਤੁਰ ਤਦ ਗਾਬੇਤਾ ਸਮਦਰਸੀ ਏਕ ਦ੍ਰਿਸ਼ਟੇਤਾ ਇਹ ਫਲ ਤਿਸ ਜਨ ਕੈ ਮੁਖ ਭਨੇ ਗੁਰੂ ਨਾਨਕ

गुर प्रसाद जप आदि सच जुगाद सच है पी सच नानक होसी पी सच

ਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਮਿਲੈ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਇਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈਐ

ਜੀ ਲੈ ਫਿਰ ਦੇਹ ਗਾਵੇ ਕੋ ਜਾਪੈ ਦਿਸੈ ਦੂਰ ਗਾਵੇ ਕੋ ਵੇਖੈ ਹਾਜ਼ਰਾ ਹਦੂਰ ਕਥਨਾ ਕਥੀ ਨ ਆਵੇ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਥਕ ਪਾਹੀ ਜੁਗਾਂ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਖ ਸੇਵੇ ਪਰਵਾਹੋ

ਆਪੇ ਸਚਿਹਾਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ।

ਸਰੀਰ ਪਾਤਸ਼ਾਹ ਸੁਣਿਆ ਅੰਧੇ ਪਾਵੇ ਰਾਹੁ ਸੁਣਿਆ ਹਾਥ ਹੋਵੇ ਅਸਗਾਹੁ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼

ਰਹਿ ਕਰਨ ਵਿਚਾਰ। ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ, ਮਨ ਕੋਏ ਮਨੈ ਸੁਰਤ ਹੋਵੈ, ਮਨ ਬੁੱਧ ਮਨੈ ਸਗਲ ਭਵਨ ਕੀ ਸੁਧ।

ਮਹਿਕੂਤ ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰੀਆਉ ਕੁਦਰਤ ਕਵਨ ਕਹਾਂ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ

ਅਸੰਖ ਮੂਰਖਾਂਦ ਕੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਭਖ ਖਾਹੇ ਅਸੰਖ ਨਿੰਦ

ਪਾਣੀ ਧੋਤੇ ਉੱਤਰ ਸੁਖੇ ਮੂੰਹ ਤੋਂ ਪਹਿਲੀ ਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਭਰੀਏ ਮਤ ਪਾਪਾਂ ਕੈ ਸੰਗ ਉਹ ਤੋ ਪੈ ਨਾਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੀਂ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵਹ ਜਾਹੋ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਾ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ

ਸੰਬੰਧ ਨਾ ਜਾਣੀਐ ਸਮੁੰਧ ਸਾਹ ਸੁਲਤਾਨ ਗ੍ਰਿਹ ਸੇਤੀ ਮਾਲ ਧਨ ਕੀੜੀ ਤੁਲਨਾ ਹੋਵਨੀ ਜੇ ਤਿਸ ਮਨਹੁ ਨਾ ਵੀ

ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਆਹਰਨ ਮਤ ਵੇਦ ਹਥਿਆਰ ਭਉ ਖਲਾ ਅਗਨ ਤਪ ਤਾਉ ਭਾਂਡਾ ਭਾਉ ਅੰਮ੍ਰਿਤ ਤਿਤ ਟਹਾਲ ਘੜੀਐ ਸ਼ਬਦ ਸਚ ਟਕਸਾਲ

ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੈ ਦੂਰ ਜਿਨੀ ਨਾਮ ਤੇ ਆਇਆ ਗੈ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗੈ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖ ਵਾਕ ਪਾਤ ਸਾਹੀ ਦਸਵੀਂ ਛਪੈ ਸ਼ਾਂਤ ਵੈ ਪ੍ਰਸਾਦ ਚੱਕਰ ਚਿਹਨ ਅਰਬਰਨ ਜਾਤ ਅਰ ਪਾਤ ਨਹਿਣ ਜਿਹ ਰੂਪ ਰੰਗ ਅਰ ਰੇਖ ਭੇਖ ਕਉ ਕਹਿ ਨਾ ਸਕਤ ਕਿਹ ਅਚਲ ਮੂਰਤ ਅਨਪਹੁ ਪ੍ਰਕਾਸ਼ ਅਮਿਤੋਜ ਕਹੀ ਜਹ ਕੋੜ ਇੰਦਰ ਇੰਦਰਾਨ ਸਾਹੇ ਸਹਾਨ ਗਨਿਜੈ ਤਿਰਪਹ ਬਹੀਪ ਸੁਰ ਨਰ ਅਸੁਰ ਨੇਤ ਨੇਤ ਬਾਣ ਤ੍ਰਿਣ ਕਹਿਤ ਤਵੈ ਸਰਬਨਾਮ ਕਥੈ ਕਵਣ ਤਵੈ ਸਰਬਨਾਮ ਕਥੇ ਕਵਣ ਕਰਮ ਨਾਮ ਵਰਨਤ ਸੁਮੰਤ ਭਜੰਗ ਪ੍ਰਿਆਤ ਛੰਦ ਨਵਾਹ ਤਵੰ ਅਕਾਲੇ ਨਵਾਹ ਤਵੰ ਕਿਰਪਾਲੇ ਨਮਸਤੰ ਰੂਪੇ ਨਮਸਤੰ ਨੂਪੇ ਨਮਸਤੰ ਭੇਖੇ ਨਮਸਤੰ ਲੇਖੇ ਨਮਸਤੰ ਕਾਇ ਨਮਸਤੰ ਗੰਜੇ ਨਮਸਤੰ ਪੰਜੇ

ജലാശ്രയ നിരാശ്രയ

ਨਮੋ ਲੋਕ ਮਾਤਾ ਅਪੇਖੀ ਭਰਮੀ ਅਭੋਗੀ ਅਭੁਗਤੇ ਨਮੋ ਜੋਗ ਜੋਗੇ ਸੁਰੰ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੋ ਧਰਮੇ।

ਬੇਭੂਤੇ ਸਦਾ ਸੱਚ ਦਾ ਆਨੰਦ ਸਤਰੰਗ ਪ੍ਰਨਾਸੀ ਕਰੀਮ ਬਲ ਕਨਿੰਦਾ ਸਮਸਤਲ ਨਿਵਾਸੀ ਅਜੈ ਵਿਭੂਤੇ ਗਜੈ ਕਰੀਮੇ ਹਰੀ ਅੰਕਰੀ ਅੰਕਰੀ ਮਹੀਮੇ

ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਭਰ ਕੇ ਨਾਮ ਸਿਮਰਨ ਨਾਲ ਜੁੜਨਾ ਕੀਤਾ। ਉਪਰੰਤ ਜੋ ਸਾਹਿਬਾਂ ਦੇ ਦਰਸ਼ਨ ਦੀਦਾਰ ਕੀਤੇ, ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ, ਪੰਜ ਬਾਣੀਆਂ ਦੇ ਨਿਤਨੇਮ ਅਤੇ ਸਾਹਿਬਾਂ ਵੱਲੋਂ ਬਖਸ਼ ਸ੍ਰੀ ਮੁੱਖ ਵਾਗ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਦੀ ਰਹਿਮਤ ਕਾਰਨ ਸਭ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਸਵਾਬ ਹੁਣ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਆਰੰਭ ਹੋ ਰਹੇ ਹਨ। ਆਪ ਸੰਗਤਾਂ ਦੀ ਸੇਵਾ ਵਿੱਚ ਸਤਿਕਾਰਯੋਗ ਰਾਗੀ ਭਾਈ ਸਰਬਜੀਤ ਸਿੰਘ ਜੀ ਸ੍ਰੀ ਦਰਬਾਰ ਸਾਹਿਬ ਵਾਲੇ ਜਥੇ ਸਮੇਤ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਜੋ ਕਿ ਆਉਣ ਵਾਲੇ ਸ਼ੁੱਕਰ ਸ਼ਨੀਵਾਰ ਅਤੇ ਐਤਵਾਰ ਦੇ ਦੁਪਹਿਰ ਦੇ ਦੀਵਾਨਾਂ ਵਿੱਚ ਰਾਗੀ ਭਾਈ ਸਰਬਜੀਤ ਸਿੰਘ ਜੀ ਅਤੇ ਰਾਗੀ ਭਾਈ ਬਲਕਰਨ ਸਿੰਘ ਜੀ ਅਤੇ ਉਸਤਾਦ ਦਲਵੀਰ ਸਿੰਘ ਜੀ ਆਪ ਸੰਗਤਾਂ ਨੂੰ ਸ੍ਰੀ ਰਾਗ ਅਤੇ ਤਲੰਗ ਰਾਗ ਦੁਆਰਾ ਕੀਰਤਨ ਦੁਆਰਾ ਨਿਹਾਲ ਕਰਨਗੇ। ਸੋ ਆਪ ਸੰਗਤਾਂ ਨੇ ਸਮੇਂ ਸਿਰ ਹਾਜ਼ਰੀ ਭਰ ਕੇ ਲਾਹਾ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪਹਿਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋਕ ਸੱਚੇ ਅਕਾਲ ਸੱਚੇ ਤੇਰੇ ਕਰਨੇ ਸਰ ਵਿਚਾਰ ਸੱਚਾ ਤੇਰਾ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੂੰ ਦਾ ਕੇਲਾ ਕਰੋੜ ਸੱਚੇ ਸਤ

0: ਸਵਾਦ ਭੁੱਖ ਸਵਾਦ ਭੋਗ
1: ਵਿਸਵਾਦ ਸਿਫਤ ਵਿਸਵਾਦ ਸਲਾਹ ਵਿਸਵਾਦ ਉਹ ਜਿਹੜੇ ਵਿਸਵਾਦ ਰਾ

0: ਪਾਹੇ ਹੋ ਮੈਂ ਕਿਥੋਂ ਉਪਜੇ ਕਿਸ ਸੰਜਮੇ ਜਾਏ ਹੋ ਮੈਂ ਉਹ ਮੈਂ ਪਾਏ ਕਿਰਤ ਫਿਰਾਹੇ ਹੋ ਮੈਂ ਦੀਰਘ ਰੋਗ ਹੈ ਦਾਰੂ ਭੀ ਇਸ ਮਾਹੇ ਕਿਰਪਾ ਕਰੇ ਜੇ ਆਪਣੀ ਤਾਂ ਗੁਰਕਾ ਸ਼ਬਦ ਕਮਾਹੇ ਨਾਨਕ ਕਹੇ ਸੁਣੋ ਜਨੋ
1: ਕਿਤ ਸੰਜਮ ਦੁਖ ਜਾਏ ਪੌੜੀ ਸੇਵਕ ਕੀ ਸੰਤੋਖਈ
0: ਜਿਨੀ ਸੱਚੋ ਸੱਚ ਤਿਹਾਇਆ ਓਨੀ ਮੰਦੇ ਪੈਰ ਨਾ ਰੱਖੇ ਹੁਣ ਕਰ ਸੁਕਰੇ ਧਰਮ ਕਮਾਇਆ ਓਨੀ ਦੁਨੀ ਤੋਂ ਓਨੀ ਦੁਨੀਆਂ ਤੋੜੇ ਬੰਦਨਾ ਅੰਨ ਪਾਣੀ ਥੋੜਾ ਖਾਇਆ ਤੂੰ ਬਖਸ਼ੀ ਸੀ ਅਗਲਾ ਨਿਤ।

0: ਸੱਚ ਤਾਂ ਪਰ ਜਾਣੀਏ ਜਾਂ ਸੱਚ ਧਰੇ ਪਿਆ ਨਾ ਉਹ ਸੁਣ ਮਨ ਰਹਿਸੀਏ ਤਾਂ ਪਾਏ ਮੋਕਤ ਵਾ ਸੱਚ ਤਾਂ ਪਰ ਜਾਣੀਏ ਜਾਂ ਜੁਗਤ ਜਾਣੇ ਜੀਓ ਤਰਤ ਕਾਇਆ ਸਾਧਕ ਹੈ ਵਿੱਚ ਦੇਈ ਕਰਤਾ ਵੀ ਉਹ
1: ਸੱਚ ਤਾਂ ਪਰ ਜਾਣੀਏ।

0: ਪੌੜੀ ਦਾਲ ਮਹਿੰਡਾ ਤਲੀ ਖਾਕ ਦੇ ਮਿਲੇ ਤਾਂ ਮਸਤਕ ਲਾਈ ਹੈ।
1: ਕੂੜਾ ਲਾਲ ਛੱਡੀਏ ਹੋਏ ਇੱਕ ਮਨ ਅਲਖ ਧਿਆਈ ਹੈ, ਫਲ ਤੇ ਵੇਹੋ ਪਾਈਏ ਜੇ ਵੇਹੀ ਕਾਰ ਕਮਾਈ ਹੈ। ਜੇ ਹੋਵੇ ਪੁਰਬ ਲਿਖੇ ਤਾਂ ਧੂੜ ਤਿਨਾ ਦੀ ਪਾਈ ਹੈ, ਮਤ ਥੋੜੀ ਸੇਵ ਗਵਾਈ ਹੈ, ਮਤ ਥੋੜੀ।

0: ਜੋ ਕਿਛ ਕਰਨਾ ਸੋ ਕਰ ਰਿਹਾ ਮਹਲਾ ਦੂਜਾ।
1: ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਹੈ, ਖੱਤਰੀ ਸ਼ਬਦੰ ਸੂਰ ਸ਼ਬਦੰ ਸ਼ੂਦਰ ਸ਼ਬਦੰ ਪ੍ਰਾਕਿਰਤਾ ਹੈ, ਸਰਵ ਸ਼ਬਦੰ।

ਮਹੱਲਾ ਪਹਿਲਾ ਨਾਨਕ ਮੇਰ ਸਰੀਰ ਕਾ ਇੱਕ ਰਤ ਕਿਰਥਵਾ ਹੋ ਜੁਗ ਜੁਗ ਪੇਰ ਉਟਾਈਏ ਗਿਆਨੀ ਬੁਝੇ ਤਾਂ ਹੀ ਸਤਜੁਗ ਰਸੰਤੋ ਕਾ ਧਰਮ ਕਿਰਥਵਾ ਹੋ ਤੇਰੇ ਤੇਰਾ ਜਤੇ ਕਾ ਜੂਰ ਕਿਰਥਵਾ ਹੋ ਦੁਆਪਰ ਰਤ ਪੈ ਕਾ

0: നീൽ വസ്ത്രത്തെ കപ്പടെ പേരെ തൃക്കളി
1: ਵਿਚਾਰਿਆ।

0: ਸੁਣ ਦੇਖੋ ਲੋਕਾਂ ਇਹੋ ਵਿਡਾਨ ਮਨੇ ਅੰਧਾਰ ਨਾਉ ਸੁਜਾਨ ਪੌੜੀ ਸਾਹਿਬ ਹੋ ਜਿਆ
1: ਕਿਰਪਾ ਕਰੇ ਤਾਂ ਸਾਹਿਕਾਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ ਹੁਕਮ ਨੇ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ ਕਸਮੇ ਭਾਵੇ ਸੋ ਕਰੇ ਮਨ ਚੁੰਦਿਆ ਸੋ ਫਲ ਪਾਏ ਸੀ ਤਾਂ ਦਰਗੇ ਪੈਦਾ ਜਾਏ ਸੀ ਤਾਂ ਦਰਗੇ ਪੈਦਾ

0: ਨਾਨਕ ਜਿਨੀ ਗੁਰਮੁਖ ਪੂਜਿਆ ਤੇ ਨਾ ਸੁਰਤ ਕਨਾਹੀ
1: ਪੌਰੀ ਸੱਚ ਗੁਰ ਵੱਡਾ ਕਰ ਸਲਾਹੀਐ
2: ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਦਰੀ ਆਈਆਂ ਜਾਤ ਸਪਾਣ ਤਾਂ ਮਨ ਵਸਾਈਆਂ ਕਰਮ ਕਰ ਹੁਕਮ ਅਸਤਕ ਹੱਥਰ ਵਿੱਚੋਂ ਮਾਰ ਕੱਢੀਆਂ ਪੁਰੇ ਆਈਆਂ ਸਹਿ ਤੁੱਠੇ ਨੌਨਤ ਪਾਈਆਂ ਸਹਿ ਤੁੱਠੇ ਨੌਨਤ ਪਾਈਆਂ।

0: ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ
0: ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਸਿੰਘ ਜੀ ਆਪ ਜੀ ਨੂੰ ਗੁਰਦੁਆਰਾ ਸਾਹਿਬ ਫਰੀ ਮੌਂਟ ਤੋਂ ਸ੍ਰੀ ਅੰਮ੍ਰਿਤਸਰ ਦੀਵਾਨ ਵਿੱਚ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀ ਰਾਹੀਂ ਜੋੜ ਰਹੇ ਸਨ, ਸ਼ਬਦ ਕੀਰਤਨ ਰਾਹੀਂ ਜੋੜ ਰਹੇ ਸਨ ਭਾਈ ਸਰਬਜੀਤ ਸਿੰਘ ਜੀ ਲਾਡੀ ਅਸੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਾਲ ਦਾ ਕੀਰਤਨ ਜਥਾ ਭਾਈ ਸਾਹਿਬ ਜਥੇ ਬਹੁਤ ਬਹੁਤ ਧੰਨਵਾਦ। ਹੁਣ ਸਤਿਗੁਰਾਂ ਜੀ ਵੱਲੋਂ ਬਖਸ਼ਿਸ਼ ਹੋਏ ਅੰਮ੍ਰਿਤ ਵੇਲੇ ਪਵਿੱਤਰ ਮੁੱਖ ਭਾਗ ਦੀ ਕਥਾ ਆਪ ਜੀ ਨੂੰ ਸਰਵਣ ਕਰਾਉਣਗੇ ਭਾਈ ਸਾਹਿਬ ਕੁਲਦੀਪ ਸਿੰਘ ਜੀ ਦਮਨੀ ਟਕਸਾਲ ਵਾਲੇ। ਉਹਨਾਂ ਪਾਸੋਂ ਪਿਆਰ ਸਾਹਿਬ ਸਰਵਣ ਕਰੋ ਜੀ। ਉਹਨਾਂ ਪਾਸੋਂ ਪਿਆਰ ਕਥਾ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਦਿਵਾਜੀ। ਗੁਰੂ ਪਿਆਰੀ ਸੰਗਤ, ਵਡਭਾਗੀ ਹਾਂ ਅੰਮ੍ਰਿਤ ਵੇਲੇ ਸਤਿਗੁਰ ਮਹਾਰਾਜ ਦੇ ਹਜ਼ੂਰ ਸੱਜ ਬੈਠ ਕੇ ਆਪ ਵਡਭਾਗੀ ਸਤਸੰਗੀ ਸਤਿਗੁਰਾਂ ਦੀ ਗੋਦ ਦਾ ਆਨੰਦ ਮਾਣ ਰਹੇ ਹੋ। ਸਤਿਗੁਰਾਂ ਨੇ ਪਾਰ ਕਿਰਪਾ ਕੀਤੀ ਹੈ, ਅੰਮ੍ਰਿਤ ਵੇਲੇ ਦੀਆਂ ਬਖਸ਼ਿਸ਼ਾਂ ਦੇ ਨਾਲ ਨਿਵਾਜ ਰਹੇ ਹਨ। ਪਵਿੱਤਰ ਦਰਸ਼ਨ, ਅਲਾਹੀ ਬਾਣੀ ਦਾ ਨਿਤਨੇਮ ਅਤੇ ਕੀਰਤਨ ਆਪ ਸਤਸੰਗੀਆਂ ਨੇ ਸ਼੍ਰਵਣ ਕੀਤਾ ਹੈ। ਹੁਣ ਕੁਝ ਸਮਾਂ ਸਤਿਗੁਰਾਂ ਨੇ ਅੰਮ੍ਰਿਤ ਵੇਲੇ ਆਪਣੇ ਸੋਹਣੇ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਅਲਾਹੀ ਪਵਿੱਤਰ ਹੁਕਮਨਾਮਾ ਬਖਸ਼ਿਸ਼ ਕੀਤਾ ਹੈ। ਸੋ ਆਏ ਹੋਏ ਮੁੱਖ ਵਾਕ ਦੀ ਵਿਚਾਰ ਸਤਿਗੁਰ ਬਖਸ਼ਿਸ਼ ਕਰਨਗੇ, ਰਸਨਾ ਕਰਾਂਗੇ

ਅੱਜ ਦਾ ਇਹ ਪਵਿੱਤਰ ਮੁੱਖ ਵਾਕ 587 ਔਰ 588 ਅੰਗ ਉੱਤੇ ਹੈ। ਬਿਹਾਗੜੇ ਕੀ ਵਾਰ ਦੀ ਵਾਹਿਗੁਰੂ ਵਡਹੰਸ ਕੀ ਵਾਰ ਦੀ ਸਤਸੰਗੀਏ ਇਹ ਪੰਜਵੀਂ ਪੌੜੀ ਹੈ ਔਰ ਨਾਲ ਦੋ ਸਲੋਕ ਹਨ ਧੰਨ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ। ਪੌੜੀ ਹੈ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ। ਸੋ ਸਤਿਗੁਰੂ ਮਿਹਰ ਕਰਦੇ ਹਨ ਧੰਨ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ। ਸੱਜਣ ਮਿਲੇ ਸੱਜਣਾ, ਸੱਜਣਾ ਨੂੰ ਸੱਜਣ ਮਿਲੇ ਹਨ, ਸਤਸੰਗੀ ਗੁਰਸਿੱਖ ਪਿਆਰ ਵਾਲੇ ਜਿਨ੍ਹਾਂ ਦੇ ਅੰਦਰ ਵਾਹਿਗੁਰੂ ਦਾ ਪਿਆਰ ਹੈ, ਜਿਨ ਸਤਿਗੁਰ ਨਾਲ ਪਿਆਰ, ਜਿਨ੍ਹਾਂ ਦਾ ਗੁਰੂ ਨਾਲ ਪਿਆਰ ਹੈ ਉਹ ਗੁਰਸਿੱਖ ਸਤਸੰਗੀ ਮਿਲੇ ਹਨ। ਮਿਲਣ ਦੇ ਬਾਰੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਫਰਮਾਇਆ ਹੈ, ਨਾਨਕ ਮਿਲਿਆ ਸੋ ਜਾਣੀਐ, ਗੁਰੂ ਨਾ ਛੋੜੇ ਆਪਣਾ ਦੂਜੇ ਨਾ ਧਰੇ ਪਿਆਰ। ਮਿਲਿਆ ਕਿਹਨੂੰ ਕਹਿੰਦੇ ਨੇ? ਨਾਨਕ ਮਿਲਿਆ ਸੋ ਜਾਣੀਐ, ਉਹਨੂੰ ਮਿਲਿਆ ਹੈ ਜਾਣੀਏ। ਸੋ ਨਾਨਕ ਮਿਲਿਆ ਸੋ ਜਾਣੀਐ, ਦੂਜੇ ਨਾ ਧਰੇ ਪਿਆਰ। ਜਿਹੜਾ ਗੁਰੂ ਨੂੰ ਛੱਡ ਕੇ, ਪਰਮਾਤਮਾ ਨੂੰ ਛੱਡ ਕੇ, ਗੁਰੂ ਦਾ ਦਰਸ਼ ਛੱਡ ਕੇ ਹੋਰ ਬੰਨੇ ਕਿਸੇ ਜਾਂਦਾ ਨਹੀਂ, ਉਹਨੂੰ ਮਿਲਿਆ ਕਹਿੰਦੇ ਆ। ਹਰ ਰੋਜ਼ ਆਪਾਂ ਪੜ੍ਹਦੇ ਹਾਂ ਪਵਿੱਤਰ ਬਾਣੀ ਦੇ ਵਿੱਚ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਖਸ਼ਿਸ਼, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਹ ਵੀ ਬਚਨ ਪੜ੍ਹਦੇ ਹਾਂ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਮਿਲਣ ਦੇ ਵਿੱਚ ਅਤੇ ਬੈਠਣ ਵਿੱਚ ਫਰਕ ਹੁੰਦਾ ਸਤਸੰਗੀਓ। ਇੱਕ ਹੁੰਦਾ ਆਪਾਂ ਸੰਗਤ ਵਿੱਚ ਆ ਗਏ ਪਰ ਮਨ ਸਾਡਾ ਜਿਹੜਾ ਸ਼ਬਦ ਵਿੱਚ ਨਹੀਂ ਜੁੜਿਆ, ਮਨ ਕਿਤੇ ਹੋਰ ਹੀ ਉਡਾਰੀਆਂ ਮਾਰ ਰਿਹਾ, ਮਨ ਕਿਤੇ ਹੋਰ ਹੀ ਜੁੜਿਆ ਹੋਇਆ, ਮਨ ਕਿਤੇ ਹੋਰ ਹੀ ਲੱਗਾ ਹੋਇਆ। ਮਿਲਿਆ ਉਹਨੂੰ ਕਹਿੰਦੇ ਜਿਹੜਾ ਗੁਰੂ ਦੇ ਸ਼ਬਦ ਵਿੱਚ ਇੱਕ ਮਿਕ ਹੋ ਗਿਆ। ਕਲਗੀ ਤੇਰਾ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਵੇਲੇ ਦਾ ਬਚਨ ਹੈ। ਇੱਕ ਸੁਥਰਾ ਨਾਮ ਦਾ ਸਤਸੰਗੀਓ ਗੁਰਸਿੱਖ ਹੋਇਆ ਸੁਥਰਾ, ਲੰਮੀ ਸਾਖੀ ਇਹਦੀ। ਸੋ ਸਪਰੋਰ ਦੇ ਇਲਾਕੇ 'ਚ ਸਤਸੰਗੀਓ ਗੁਰੂ ਮਹਾਰਾਜ ਗਏ ਨੇ ਛੇਵੇਂ ਪਾਤਸ਼ਾਹ। ਉੱਥੇ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਕੋਈ ਮਨੁੱਖੀ ਬੱਚਾ ਕੁੱਤੀ ਦੇ ਬੱਚਿਆਂ ਦੇ ਨਾਲ ਪਿਆ ਹੋਇਆ ਹੈ, ਘੱਟੇ ਨਾਲ ਮਿੱਟੀ ਨਾਲ ਲਿਬੜਿਆ ਅਤੇ ਮਾਰੇ ਕੀੜੀਆਂ ਚੜ੍ਹੀਆਂ ਹੋਈਆਂ ਨੂੰ, ਯਮ ਦਾ ਬੱਚਾ। ਛੇਵੇਂ ਪਾਤਸ਼ਾਹ ਨੇ ਬਚਨ ਕੀਤੇ ਇਹਨੂੰ ਸੁਥਰਾ ਕਰੋ, ਸੁਥਰਾ ਸਾਫ਼ ਕਰੋ। ਬੱਚੇ ਨੂੰ ਲੈ ਲਿਆ ਸਤਸੰਗੀ ਮਹਾਰਾਜ ਨੇ, ਉਹਨੂੰ ਪਾਲਿਆ। ਬੀਬੀਆਂ ਸਤਸੰਗੀ ਭੈਣਾਂ ਬੱਚੇ ਨੂੰ ਪਾਲਦੀਆਂ ਨੇ। ਸਹਿਜੇ ਸਹਿਜੇ ਪਤਾ ਲੱਗਿਆ ਮਾਂ ਬਾਪ ਨੂੰ, ਉਹ ਆ ਕੇ ਬੱਚੇ ਨੂੰ ਲੈ ਗਏ। ਉਹਨਾਂ ਮਾਂ ਬਾਪ ਨੇ ਦੱਸਿਆ ਕਿ ਮਹਾਰਾਜ ਅਸਲ ਸਾਡੇ ਘਰ ਔਲਾਦ ਹੋਈ ਸੀ ਚਿਰ ਪਿੱਛੋਂ, ਜਦੋਂ ਬੱਚੇ ਦਾ ਜਨਮ ਹੋਇਆ ਤਾਂ ਇਹਦੇ ਮੂੰਹ 'ਚ ਦੰਦ ਸੀ ਬੜੇ ਬੜੇ। ਆਮ ਤੌਰ 'ਤੇ ਬੱਚਾ ਜਨਮ ਲੈਂਦਾ ਅਤੇ ਕੁਝ ਸਮੇਂ ਬਾਅਦ ਦੰਦ ਆਉਂਦੇ ਨੇ, ਪਰ ਉਹਦੇ ਜੰਮਣ ਤੋਂ ਪਹਿਲਾਂ ਹੀ ਉਹਦੇ ਦੰਦ ਸੀ ਮੂੰਹ ਦੇ ਵਿੱਚ। ਜੋਤਸ਼ੀਆਂ ਨੇ ਦੱਸਿਆ ਕਿ ਇਹ ਬੱਚਾ ਮਨਹੂਸ ਹੈ, ਇਹ ਬੱਚਾ ਪਰਿਵਾਰ ਦੇ ਲਈ ਦੁੱਖਦਾਈ ਹੈ। ਸੱਚੇ ਪਾਤਸ਼ਾਹ ਅਸੀਂ ਡਰ ਗਏ, ਭਾਵੇਂ ਅਸੀਂ ਨਹੀਂ ਸੀ ਬੱਚੇ ਨੂੰ ਤਿਆਗਣਾ ਚਾਹੁੰਦੇ, ਦਿਲ ਦਾ ਟੁਕੜਾ ਚਿਰ ਪਿੱਛੋਂ ਮਿਲਿਆ ਸੀ ਸਾਨੂੰ, ਪਰ ਜੋਤਸ਼ੀਆਂ ਦੇ ਭਰਮ ਪਾਉਣ ਦੇ ਕਾਰਨ ਅਸੀਂ ਮਹਾਰਾਜ ਬੱਚੇ ਨੂੰ ਦਿਲ 'ਤੇ ਪੱਥਰ ਰੱਖ ਕੇ ਅਤੇ ਛੱਡ ਗਏ। ਅਤੇ ਕਹਿੰਦੇ ਨੇ ਸਤਸੰਗੀ ਗੁਰੂ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਨੇ ਫਿਰ ਉਹਨੂੰ ਪਾਲਿਆ, ਮਾਂ ਬਾਪ ਲੈ ਗਿਆ। 5 ਸਾਲ ਦਾ ਹੋਇਆ ਸੀ, ਮਾਂ ਬਾਪ ਲੈ ਗਿਆ। ਜਦੋਂ ਮਾਤਾ ਪਿਤਾ ਵੀ ਸੰਸਾਰ ਤੋਂ ਚਲੇ ਗਏ, ਫਿਰ ਇਹ ਘਰ ਘਾਟ ਵੇਚ ਕੇ ਆਪਣਾ ਥੋੜ੍ਹੀ ਬਹੁਤੀ ਜੋ ਪ੍ਰੋਪਰਟੀ ਸੀ ਵੇਚ ਕੇ ਅਤੇ ਗੁਰੂ ਚਰਨਾਂ 'ਚ ਆ ਗਿਆ। ਫਿਰ ਗੁਰੂ ਗੋਬਿੰਦ ਸਿੰਘ ਦੇ ਚਰਨਾਂ 'ਚ ਰਿਹਾ। ਬੇਅੰਤ ਕੌਤਕੇ ਦੇ ਬੇਅੰਤ ਕੌਤਕ ਭਾਈ ਸੁਥਰੇ ਦੇ, ਸੋਦਰ ਦਾ ਪਾਠ ਚੌਂਕੀ ਲੱਗ ਰਹੀ ਹੈ, ਰਹਿਰਾਸ ਸਾਹਿਬ ਦਾ ਪਾਠ ਹੋ ਰਿਹਾ ਸਤਸੰਗੀਓ। ਇਹ 'ਚ ਕੀ ਫਰਕ ਹੈ, ਸੋਦਰ ਦੀ ਚੌਂਕੀ ਅਤੇ ਰਹਿਰਾਸ ਸਾਹਿਬ ਦੇ ਪਾਠ 'ਚ ਕੀ ਫਰਕ ਸਤਸੰਗੀਓ?
ਰਾਗੀ ਸਿੱਖ ਜਦੋਂ ਰਾਗੀ ਗੁਰੂ ਮਹਾਰਾਜ ਜੀ ਦੇ ਹਜ਼ੂਰ ਸੋਦਰ ਦੀ ਚੌਂਕੀ ਲਾਉਂਦੇ ਨੇ, ਮਤਲਬ ਕਿ ਰਾਗਾਂ ਵਿੱਚ ਪਾ ਕੇ ਮਹਾਰਾਜ ਦੀ ਸੱਚੇ ਪਾਤਸ਼ਾਹ ਦੀ ਬਾਣੀ ਹਰ ਯੁੱਗ ਯੁੱਗ ਤੋਂ ਆਰੰਭ ਕਰਕੇ ਸਲੋਕ ਮਹੱਲਾ ਪਹਿਲਾ ਦੁੱਖ ਦਾਰੂ ਸੁਖ ਰੋਗ ਪਿਆ ਇਹ ਸ਼ਬਦ ਪੜ੍ਹ ਕੇ ਫਿਰ ਸੋਦਰ ਰਾਗ

ਲਾਈ ਰਹਿਰਾਜ ਸਾਹਿਬ ਦਾ ਪਾਠ ਹੋ ਰਿਹਾ। ਕੁਝ ਸਤਸੰਗੀ ਪਿੱਛੇ ਬੈਠੇ ਗੱਲਾਂ ਕਰਦੇ ਆਪਸ ਵਿੱਚ, ਸੁਥਰੇ ਨੇ ਦੋ ਚਾਰ ਵਾਰਾਂ ਨੂੰ ਕਿਹਾ, ਭਾਈ ਗੁਰੂ ਮਹਾਰਾਜ ਜੀ ਦੇ ਹੁਕਮ ਨਹੀਂ, ਜੋ ਸੰਗਤ ਚੱਲਦੀ ਹੋਵੇ ਹਰ ਜਸ ਸੁਣ ਤੇ ਬਾਤ ਚਲਾਵੇ। ਰਹਿਤ ਨਵੇਂ ਵਿੱਚ ਬਚਨ ਹੈ ਕਿ ਹਰੀ ਦਾ ਜਸ ਚੱਲ ਰਿਹਾ ਹੋਵੇ ਤਾਂ ਅਸੀਂ ਆਪਣੀਆਂ ਗੱਲਾਂ ਕਰੀ ਜਾਈਏ ਅੰਦਰ ਬਹਿ ਕੇ, ਬਹੁ ਵੱਡਾ ਤਨਖਾਹੀ ਕਹਾਵੇ, ਉਹ ਗੁਨਾਹਗਾਰ ਹੈ। ਪਰ ਉਹ ਆਖੇ ਨਾ ਲੱਗੇ, ਉਹ ਗੱਲਾਂ ਕਰੀ ਗਏ ਉਸ ਵਿੱਚ। ਸੁਥਰੇ ਨੇ ਦੋ ਚਾਰ ਵਾਰ ਉਹਨਾਂ ਨੂੰ ਕਿਹਾ, ਭਰਾਓ ਚੁੱਪ ਹੋ ਕੇ ਅਤੇ ਬਾਣੀ ਸੁਣੋ। ਅੰਤ ਨੂੰ ਸੁਥਰੇ ਨੇ ਉਹਨਾਂ ਦੇ ਕੰਨ ਦੇ ਵਿੱਚ ਗਾਲ ਕੱਢ ਦਿੱਤੀ। ਉਹਦੇ ਪਿੱਛੇ ਭੱਜੇ ਭੱਜ ਗਿਆ। ਉਹ ਗੁਰੂ ਕੋਲ ਸ਼ਿਕਾਇਤ ਕੀਤੀ, ਮਹਾਰਾਜ ਤੁਹਾਡਾ ਸੁਥਰਾ ਵਿਗੜਿਆ ਬੜਾ, ਇਹਨੂੰ ਤੁਸੀਂ ਭੂਏ ਚਾੜਿਆ ਹੋਇਆ ਮਹਾਰਾਜ, ਅਤੇ ਗਾਲਾਂ ਕੱਢ ਕੇ ਸਿੱਖਾਂ ਨੂੰ ਭੱਜ ਗਿਆ। ਸਤਿਗੁਰਾਂ ਨੇ ਸੱਦਿਆ ਕੋਲ ਅਤੇ ਆ ਗਿਆ, ਮਹਾਰਾਜ ਦੇ ਹਜ਼ੂਰ ਆ ਕੇ ਨਮਸਕਾਰ ਕੀਤੀ। ਸੱਚੇ ਪਾਤਸ਼ਾਹ ਹੁਕਮ ਆ, ਕਹਿੰਦੇ ਸੁਥਰਿਆ ਤੂੰ ਸਾਡੇ ਸਿੱਖਾਂ ਨੂੰ ਗਾਲਾਂ ਕੱਢੀਆਂ। ਕਹਿੰਦਾ ਮਹਾਰਾਜ ਤੁਹਾਡੇ ਨਹੀਂ ਗਏ, ਮੇਰੇ ਹੈ, ਮੇਰੇ, ਮੈਂ ਗਾਲਾਂ ਕੱਢਾਂ ਜੋ ਮਰਜ਼ੀ ਕਰਾਂ। ਗੁਰੂ ਜੀ ਕਹਿੰਦੇ ਭਾਈ ਸਿੱਖ ਹੁੰਦੇ ਗੁਰੂ ਦੇ? ਕਹਿੰਦਾ ਨਹੀਂ ਮਹਾਰਾਜ, ਇਹ ਮੇਰੇ ਸਿੱਖ ਨੇ। ਕਹਿੰਦੇ ਕਿਵੇਂ? ਕਹਿੰਦਾ ਮਹਾਰਾਜ ਇਹਨਾਂ ਨੂੰ ਪੁੱਛੋ, ਜਦੋਂ ਇਹ ਕਹਿ ਰਹੇ ਮੇਰੀ ਸ਼ਿਕਾਇਤ ਲਾ ਰਹੇ ਨੇ ਗਾਲ ਕੱਢੀ, ਇਹ ਕੀ ਕਰਦੇ ਸੀ? ਕਹਿੰਦੇ ਮਹਾਰਾਜ ਅਸੀਂ ਦੀਵਾਨ 'ਚ ਬੈਠੇ ਸੀ। ਅਤੇ ਮਹਾਰਾਜ ਇਹਨਾਂ ਨੂੰ ਪੁੱਛੋ ਕਿ ਉਦੋਂ ਸ਼ਬਦ ਕੀ ਚੱਲ ਰਿਹਾ ਸੀ? ਜਿਹੜੇ ਰਾਗੀ ਸਿੰਘ ਸੀ ਉਹ ਮਹਾਰਾਜ ਕੀ ਸ਼ਬਦ ਪੜ੍ਹ ਰਹੇ ਸੀ ਉਦੋਂ? ਅਤੇ ਤੁਸਾਂ ਨੇ ਫਿਰ ਉਪਦੇਸ਼ ਦਿੱਤਾ ਬਾਣੀ ਦਾ, ਨਾਮ ਸਿਮਰਨ ਦਾ, ਅੰਮ੍ਰਿਤ ਛਕਣ ਦਾ, ਕੀ ਮਾਰੇ ਪ੍ਰਮਾਣ ਦਿੱਤੇ, ਕੀ ਸਾਖੀ ਸੁਣਾਈ, ਪੁੱਛੋ ਇਹਨਾਂ ਨੂੰ। ਗੁਰੂ ਜੀ ਕਹਿੰਦੇ ਭਲੋ ਚਲੋ ਭਾਈ ਇੱਕ ਪੰਕਤੀ ਦੱਸ ਦਿਓ, ਇੱਕ ਪੰਕਤੀ ਦੱਸ ਦਿਓ ਕਿ ਕੀ ਤੁਹਾਨੂੰ ਦੱਸਿਆ ਗਿਆ, ਕੀ ਸੁਣਾਇਆ ਗਿਆ ਤੁਹਾਨੂੰ? ਚੁੱਪ, ਇੱਕ ਪੰਕਤੀ ਦੱਸ ਦਿਓ, ਇੱਕ ਗੱਲ ਹੀ ਦੱਸ ਦਿਓ, ਕੋਈ ਸਾਖੀ ਮਾੜੀ ਮੋੜ ਦੱਸ ਦਿਓ, ਥੋੜ੍ਹੀ ਬਹੁਤੀ। ਪਰ ਸਤਸੰਗੀਓ ਕੋਈ ਚੇਤਾ ਨਹੀਂ। ਕਹਿੰਦੇ ਮਹਾਰਾਜ ਵੇਖੋ, ਜੇ ਤਾਂ ਹੁੰਦੇ ਤੁਹਾਡੇ ਸਿੱਖ ਅਤੇ ਤੁਹਾਡਾ ਸ਼ਬਦ ਇਹਨਾਂ ਨੂੰ ਚੇਤਾ ਹੁੰਦਾ, ਤੁਹਾਡੀ ਕੋਈ ਨਾ ਕੋਈ ਬਚਨ ਗੱਲ ਚੇਤੇ ਹੁੰਦੀ, ਅਤੇ ਮਹਾਰਾਜ ਇਹਨਾਂ ਦੇ ਕੁਛ ਵੀ ਪਤਾ ਨਹੀਂ, ਸੰਗਤ 'ਚ ਬੈਠੇ ਸੀ ਇਹ। ਫਿਰ ਸੱਚੇ ਪਾਤਸ਼ਾਹ ਜੀ ਨੇ, ਮਹਾਰਾਜ ਜੀ ਨੇ ਕਿਰਪਾ ਕੀਤੀ, ਸੱਚੇ ਪਾਤਸ਼ਾਹ ਕਹਿਣ ਲੱਗੇ, ਇਹਦਾ ਸੁਥਰਾ ਮਹਾਰਾਜ ਹੁਣ ਇਹਨਾਂ ਨੂੰ ਪੁੱਛੋ ਮੈਂ ਕੀ ਕਿਹਾ ਸੀ ਇਹਨਾਂ ਨੂੰ, ਝੱਟ ਦੱਸ ਦਿੱਤਾ ਮਹਾਰਾਜ ਸਾਨੂੰ ਆਹ ਗਾਲ ਕੱਢੀ ਸੀ ਇਹਨੇ। ਕਹਿੰਦਾ ਮਹਾਰਾਜ ਮੇਰੇ ਸਿੱਖ ਨੇ, ਮੇਰੀ ਗੱਲ ਇਹਨਾਂ ਨੂੰ ਚੇਤੇ ਰਹਿ ਗਈ, ਗੁਰੂ ਦਾ ਉਪਦੇਸ਼ ਚੇਤੇ ਨਹੀਂ ਰਿਹਾ। ਇਸ ਲਈ ਜਦੋਂ ਵੀ ਸੰਗਤ 'ਚ ਬੈਠਣਾ ਹੈ, ਜਿੰਨਾ ਚਿਰ ਬੈਠੋ, ਪੰਜ ਦਸ ਵੀਹ ਮਿੰਟ ਬੈਠੋ, ਗੁਰੂ ਦੇ ਸ਼ਬਦ 'ਚ ਧਿਆਨ ਰੱਖਣਾ ਹੈ। ਕੀ ਪ੍ਰਮਾਣ ਦਿੱਤਾ, ਕੀ ਸਾਖੀ ਆਈ, ਕਿਹੜਾ ਸ਼ਬਦ ਗੁਰੂ ਦੇ ਰਾਗੀ ਸਿੰਘਾਂ ਨੇ ਪੜ੍ਹਿਆ, ਉਹਦਾ ਤਾਤਪਰਜ, ਉਹਦਾ ਸਿਧਾਂਤ ਕੀ ਸੀ? ਇਹਨੂੰ ਕਹਿੰਦੇ ਮਿਲ ਗਿਆ, ਐਨ ਸ਼ਬਦ 'ਚ ਮਿਲ ਗਿਆ, ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ। ਜਿਹੜਾ ਸਤਸੰਗਤ 'ਚ ਮਿਲ ਗਿਆ ਪਿਆ ਉਹ ਤਰ ਗਿਆ। ਸੱਚੇ ਪਾਤਸ਼ਾਹ ਫਰਮਾਉਂਦੇ, ਸੱਜਣ ਮਿਲੇ ਸੱਜਣਾ ਜਿਨ ਸਤਿਗੁਰ ਨਾਲ ਪਿਆਰ, ਸੱਜਣਾ ਨੂੰ ਸੱਜਣ ਗੁਰਸਿੱਖ ਮਿਲੇ, ਗੁਰੂ ਕੀ ਸੰਗਤ 'ਚ ਮਿਲੇ, ਜਿਨ੍ਹਾਂ ਦਾ ਗੁਰੂ ਦੇ ਚਰਨਾਂ ਨਾਲ ਪਿਆਰ ਹੈ। ਮੇਲ ਪ੍ਰੀਤਮ ਤਿਨੀ ਧਿਆਇਆ, ਸੱਚੇ ਪ੍ਰੇਮ ਪਿਆਰ, ਮਿਲ ਕੇ ਆਪਣੇ ਪਿਆਰੇ ਗੁਰੂ ਦੀ ਸੰਗਤ ਵਿੱਚ ਤਿਨੀ ਧਿਆਇਆ, ਉਹਨਾਂ ਨੇ ਗੁਰਸਿੱਖਾਂ ਨੇ ਵਾਹਿਗੁਰੂ ਦੇ ਨਾਮ ਨੂੰ ਧਿਆਇਆ। ਧਿਆਇਆ ਕਿੱਦਾਂ? ਸੱਚੇ ਪ੍ਰੇਮ ਪਿਆਰ, ਸੱਚੇ ਪਿਆਰ ਨਾਲ, ਸੱਚੀ ਮੁਹੱਬਤ ਨਾਲ, ਸੱਚੇ ਪ੍ਰੇਮ ਦੇ ਨਾਲ ਉਹਨਾਂ ਨੇ ਗੁਰੂ ਨੂੰ ਧਿਆਇਆ। ਮਨ ਹੀ ਤੇ ਮਨ ਮਾਨਿਆ, ਗੁਰ ਕੈ ਸ਼ਬਦ ਅਪਾਰ। ਮਨ ਹੀ ਤੇ ਮਨ ਮਾਨਿਆ, ਮਨ ਮਾਨਿਆ ਤਾਂ ਹਰ ਜਾਣਿਆ, ਮਨ ਛੇਤੀ ਮੰਨਦਾ ਨਹੀਂ ਸਤਸੰਗੀਓ। ਕਿਤੇ ਮਨ ਮੰਨ ਜਾਵੇ ਤੇ ਆਪਾਂ ਰੋਜ਼ ਜਪਜੀ ਸਾਹਿਬ ਦਾ ਪਾਠ ਪੜ੍ਹਦੇ ਹਾਂ, ਮੰਨੇ ਕੀ ਗੱਤ ਕਹੀ ਨਾ ਜਾਏ, ਜੇ ਕੋ ਕਹੈ ਪਿੱਛੇ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਅਤੇ ਗੁਰੂ ਜੀ ਕਹਿੰਦੇ ਮਨ ਤੋਂ ਮਨ ਮੰਨ ਗਿਆ, ਸ਼ੁੱਧ ਮਨ ਜਿਹੜਾ ਹੈ, ਸ਼ੁੱਧ ਮਨ ਗੁਰੂ ਕੀ ਬਾਣੀ ਸੁਣ ਸੁਣ ਕੇ ਸ਼ੁੱਧ ਹੋਇਆ ਮਨ, ਇਹਦਾ ਅਸਰ ਮਨ 'ਤੇ ਪੈਂਦਾ। ਮਨ ਦੋ ਤਰ੍ਹਾਂ ਦਾ ਪਿਆਰੇ, ਮਨ 'ਤੇ ਵੈਸੇ ਕਈ ਤਰ੍ਹਾਂ ਦਾ, ਪਰ ਇੱਕ ਮਨ ਹੈ ਵਿਗੜਿਆ ਹੋਇਆ ਅਤੇ ਇੱਕ ਮਨ ਸ਼ੁੱਧ। ਜਿਹੜਾ ਸ਼ੁੱਧ ਮਨ ਸੀ ਉਹਨੇ ਦੂਸਰੇ ਵਿਗੜੇ ਮਨ ਨੂੰ ਮਨਾ ਲਿਆ। ਮਨ ਮਨ ਹੀ ਤੇ ਮਨ ਮਾਨਿਆ, ਗੁਰ ਕੈ ਸਭ

अपार गुरु दे शब्द द्वारा उपदेश द्वारा जिहड़ा मन है ये मन गया। ए सज्जन मिले ना विछुड़ है जे आप मिले करतार। जिन्हां नूं करतार ने वाहिगुरू ने मेल लिया ऐसे सज्जन जड़े हन मिल गए वाहिगुरू ना कदे विछड़दे नहीं। सत्संगियो परमात्मा नाल जुड़ गए गुरु नाल जुड़ गए कदे वह विछड़दे नहीं। एक मिक हो गए गुरु नाल एक ना दर्शन की परतीत ना आईया शब्द ना करे विचार। पर कई संगत च ऐसे आउंदे ने आउंदे आ पर गुरु ते विश्वास ही नहीं गुरु ते भरोसा ही नहीं गुरु ते प्रतीत ही नहीं। एक ना दर्शन की प्रतीत ना आईया कई ऐसे आए गुरु चरणा च उन्होंने भरोसा ही नहीं। प्यारे जदों गुरु दा ये दर्शन करन आउंदे आ ये पूर्ण विश्वास से भरोसा आना चाहिए गुरु परमेशर है। गुर परमेशर ना ही भेद गुर परमेशर एको जान। मेरा सतगुरु निरंकार का रूप है मेरा गुरु दस गुरां की आत्मक जोत है। श्रद्धा नाल प्यार ना आवांगे तो गुरु की कृपा होंदी है। सतगुरु सदा दयाल है भाई बिन भागां के पाईए एक नदर कर वेखे सब ऊपर जेहा पाओ तेहा फल पाईए। जिहो जी भावना लैके गुरु चरणा चाहे आवांगे ओह जिहा फल मिलेगा सत्संगीओ। इस वास्ते जदों भी गुरु चरणा चाहुंदे भरोसा लैके प्रतीत लैके विश्वास लैके आओ। पर एक ना दर्शन की प्रतीत ना आई आ कईआं नूं गुरु दे दर्शनां दे उत्ते भरोसा ही नहीं आउंदा। शब्द ना करे विचार गुरु दे शब्द द्वारा कदे विचार करदे नहीं कि गुरु कौन हुंदा है सिख कौन हुंदा है गुरु चरण चाउण दा की लाभ है। विछड़िया का क्या विछड़े जिन्हां दूजे पाए प्यार जिन्हां दा होर बने प्यार है। इत्थे भी आके मत्था टेक लो उत्थे भी टेक लो औ थां ते टेक लो इत्थे भी अपना गिट्टे गोडे रगड़ लो प्यारे दा गल नहीं बनती। एक उत्ते विश्वास चाहिए एक उत्ते गुरु दे दर नाल जुड़ जाओ गुरु दे बन जाओ। नानक मिलिया सो जानिए गुरु ना छोड़े अपना दूजे ना तरे प्यार। उन्हों मिलिया कहिंदे ने गुरु दा दर छड़े ना होर किसी बने प्यार करे ना। एक गुरु दा बन के रहे सारी जिंदगी फिर गुरु उहदा बन के रहिंदा गुरु उहनू अपने नाल अभेद कर लैंदा। सच्चे पातशाह जी कहिंदे ने विछड़िया क्या क्या विछड़े जिहड़े पहला विछड़े हुए ने बाणी नालों परमेश्वर नालों गुरु नालों संगत नालों जिन्हां दा होर बने प्यार है उन्हां दा की विछोड़ना उहदे पहला विछड़े ने। मनमुख सेती दोसती थोरड़िया दिन चार। मनमुख बंदे नाल दोस्ती पा लो थोड़ी दो चार दिन निभदी प्यारिओ उहने अपनी मनमत करनी है इसलिए दोस्ती निभेगी नहीं। झूठी दोस्ती है सदा रहन वाली दोस्ती नहीं। इस प्रीति टुटदी विल मना हो वई। गुरु अमरदास साहिब जी फरमान करदे जिहड़ी इहो जी प्रीत है ना इहो जिहा प्यार आपस च मनमुखां दा मनमुखां नाल टुटदी विल मना हो वई। इस प्रीति नूं टुटदिआं देर नहीं लगदी कच्चा जोड़ पा दईए ते प्यारे बहुता चिर रहिंदा नहीं। पत्थर की कंध कर दी है विच गारा ला के चिकड़ ला के ते चिकड़ की कंध गारे की कंध रहिंदी नहीं हुंदी। रेत की कंध कर दी है ते प्यारे वह भी ज़्यादा चिर कढ़दी नहीं। इदां मनमुख दे नाल मनमुख का प्रेम बन गया ते ज़्यादा चिर वह निभदा नहीं। इस प्रीति टुटदी विलम ना हो गई देर नहीं लगती। इत दोस्ती चलण विकार जिहड़ी इहो जी दोस्ती है उहदे नाल विकार ही पैदा हुंदे ने रोग ही पैदा होंगे। सत्संगीओ एहो जी दोस्ती ज़्यादा चिर निभदी भी नहीं बिगाड़ पैदा होंगे ने। कई तरह के सत्संगी अंदर ईरखा बखीली पैदा होंगी है जिन्हां अंदर सच्चे का भौ नाही। धन गुरु अमरदास साहिब जी कहिंदे जिन्हां दे अंदर सच्चे परमेश्वर का डर ही नहीं गुरु का भय ही नहीं सद सुणदा सद वेखदा भाव तो यह करना चाहिए सी परमात्मा मेरा मेरा गुरु मेरे नाल है सदा मेरे कमां नूं वेखदा ते मेरी गल्लां सुन रहा गुरु। इसलिए
ਜਿਨ੍ਹਾਂ ਦੇ ਅੰਦਰ ਸੱਚੇ ਪਰਮੇਸ਼ਰ ਦਾ ਡਰ ਹੀ ਨਹੀਂ, ਗੁਰੂ ਕਾ ਭੈ ਨਹੀਂ, ਨਾਮ ਨਾ ਕਰੇ ਪਿਆਰ, ਜਿਹੜੇ ਵਾਹਿਗੁਰੂ ਦੇ ਨਾਮ ਦੇ ਚ ਪਿਆਰ ਕਰਦੇ ਨੇ। ਨਾਨਕ ਤਿੰਨ ਸਿਓ ਕਿਆ ਕੀਚੈ ਦੋਸਤੀ। ਧੰਨ ਧੰਨ ਸਾਹਿਬ ਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਨੇ, ਨਾਨਕ ਤਿੰਨ ਸਿਓ ਕਿਆ ਕੀਚੈ ਦੋਸਤੀ। ਇਹੋ ਜਿਹੀ ਵਿਅਕਤੀ ਨਾਲ ਭਾਈ ਦੋਸਤੀ ਕੀ ਕਰਨੀ ਹੋਈ। ਜੇ ਆਪ ਭੁਲਾਏ ਕਰਤਾਰ, ਜਿਨ੍ਹਾਂ ਨੂੰ ਪਰਮਾਤਮਾ ਨੇ ਵਾਹਿਗੁਰੂ ਨੇ ਆਪ ਆਪਣੇ ਵੱਲੋਂ ਭੁਲਾਇਆ ਹੋਇਆ ਹੈ, ਜਿਹੜੇ ਵਾਹਿਗੁਰੂ ਨੂੰ ਭੁੱਲੇ ਹੋਏ ਨੇ, ਜਿਹੜੇ ਗੁਰੂ ਨੂੰ ਭੁੱਲੇ ਹੋਏ ਨੇ, ਜਿਨ੍ਹਾਂ ਨੂੰ ਬਾਣੀ ਭੁੱਲੀ ਹੋਈ ਹੈ। ਗੁਰੂ ਨਾਨਕ ਦੇਵ ਜੀ ਜਗਤ ਜਲੰਧਰ ਨੂੰ ਤਾਰਦਿਆਂ ਦੀਪਾਲਪੁਰ ਪਹੁੰਚੇ ਪਿਆਰੇ। ਮਿੰਟ ਗੁਮਰੀ ਜ਼ਿਲ੍ਹਾ ਹੈ ਪਾਕਿਸਤਾਨ ਦੇ ਵਿੱਚ। ਸੱਤ ਘਰੇ ਦੇ ਵਿੱਚ ਸ਼ਾਹੂਕਾਰ ਦਾ ਭਲਾ ਕਰਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਚੱਲਦਿਆਂ ਚੱਲਦਿਆਂ ਦੀਪਾਲਪੁਰ ਪਿੰਡ ਪਹੁੰਚੇ। ਇੱਥੇ ਕੌਤਕ ਵਰਤਾਇਆ, ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ ਬੜੇ ਘਟਾਵਾਂ ਬੱਦਲ ਚੜ੍ਹ ਕੇ ਆ ਗਏ, ਠੰਡ ਦੀ ਰੁੱਤ ਹੈ, ਮੌਸਮ ਹੈ, ਅਤੇ ਸੱਚੇ ਪਾਤਸ਼ਾਹ ਜੀ ਨੇ ਦੀਪਾਲਪੁਰ ਪਿੰਡ ਵਿੱਚ ਭਾਈ ਮਰਦਾਨੇ ਨੂੰ ਭੇਜਿਆ ਕਿ ਜਾ ਕਿਸੇ ਨਾ ਕਿਸੇ ਘਰੋਂ ਪੁੱਛ ਕੇ ਆਪਾਂ ਰਾਤ ਕੱਟਣੀ ਹੈ। ਕਿਸੇ ਨੇ ਸਤਸੰਗੀਓ ਰਾਤ ਰਹਿਣ ਦਾ ਸਮਾਂ ਨਹੀਂ ਦਿੱਤਾ। ਸ੍ਰਿਸ਼ਟੀ ਦਾ ਮਾਲਕ ਹੈ ਤੁਹਾਨੂੰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਐਸੇ ਗੁਰੂ ਨੂੰ ਘਰ 'ਚ ਕੋਈ ਟਿਕਾਣਾ ਹੀ ਨਹੀਂ। ਮੁਆਫ਼ੀ ਦੇਣੀ ਸਤਸੰਗੀਓ, ਪਿੰਡਾਂ ਥਾਵਾਂ 'ਤੇ ਪੰਜਾਬ ਦੇਸ਼ ਤੋਂ ਆਏ ਹਾਂ, ਅਖੰਡ ਪਾਠ ਸਾਹਿਬ ਘਰ ਕਰਵਾਈ ਦਾ, ਇੱਧਰੋਂ ਉੱਧਰੋਂ ਲੱਭ ਕੇ ਪੰਜ ਸਿੱਖ ਲੈ ਗਏ। ਮਰਿਆਦਾ ਹੈ, ਗੁਰੂ ਮਹਾਰਾਜ ਦਾ ਸਰੂਪ ਪੰਜ ਸਿੱਖਾਂ ਨੂੰ ਦਿੱਤਾ ਜਾਂਦਾ, ਪੰਜ ਜ਼ਰੂਰ ਹੋਣੇ ਚਾਹੀਦੇ ਨਾਲ। ਜਦੋਂ ਅਖੰਡ ਪਾਠ ਸਾਹਿਬ ਦਾ ਭੋਗ ਪੈ ਗਿਆ, ਫਿਰ ਦੂਜੇ ਨੂੰ ਧੱਕਣਗੇ, ਤੀਜੇ ਨੂੰ ਧੱਕਣਗੇ, ਤੂੰ ਨਾਲ ਚਲਾ ਜਾ, ਤੂੰ ਚਲਾ ਜਾ, ਪੰਜ ਨਾਲ ਤੁਰਨ ਨੂੰ ਤਿਆਰ ਨਹੀਂ। ਫਿਰ ਛੇਤੀ ਤੋਂ ਛੇਤੀ ਹੁੰਦਾ, ਛੇਤੀ ਮਹਾਰਾਜ ਦਾ ਸਰੂਪ ਸੁੱਖ ਆਸਣ ਕਰੋ ਅਤੇ ਛੇਤੀ ਸਮਾਪਤੀ ਕਰੋ। ਜਿਹੜੇ ਪਿਆਰ ਵਾਲੇ ਨੇ ਕਹਿੰਦੇ ਨਹੀਂ ਭਾਈ, ਸੱਚੇ ਪਾਤਸ਼ਾਹ ਮਹਾਰਾਜ ਨੇ ਚਰਨ ਪਾਏ ਘਰ ਦੇ ਵਿੱਚ, ਅਖੰਡ ਪਾਠ ਸਾਹਿਬ ਦੇ ਭੋਗ ਪਏ, ਦੀਵਾਨ ਦੀ ਸਮਾਪਤੀ ਹੋ ਗਈ ਹੈ, ਮਹਾਰਾਜ ਸੱਚੇ ਪਾਤਸ਼ਾਹ ਦੀ ਹਜ਼ੂਰੀ ਅਸੀਂ ਬਹਿੰਦੇ ਹਾਂ, ਤੁਸੀਂ ਭਾਈ ਲੰਗਰ ਪ੍ਰਸ਼ਾਦਾ ਪਾਠੀ ਸਿੰਘੋ, ਗੁਰੂ ਦੇ ਪਿਆਰੇ ਛਕੋ, ਸੰਗਤ ਛਕੇ, ਆਰਾਮ ਨਾਲ ਸੱਚੇ ਪਾਤਸ਼ਾਹ ਮਹਾਰਾਜ ਦੇ ਸਰੂਪ ਲੈ ਕੇ ਜਾਵਾਂਗੇ। ਇਹ ਪਿਆਰ ਹੈ। ਘਰ ਆਏ ਪ੍ਰਾਹੁਣਾ ਤੇ ਉਹਨੂੰ ਆਪਾਂ ਧੱਕੀਏ, ਤੋਰ ਤੂੰ ਘਰੋਂ ਨਿਕਲ, ਉਹ ਗੱਲ ਕੋਈ ਬਣਦੀ ਨਹੀਂ ਸਤਸੰਗੀ। ਸੋ ਗੁਰੂ ਨਾਨਕ ਦੇਵ ਜੀ ਗਏ ਅਤੇ ਪਿੰਡ ਵਾਲੇ ਆਸਾ ਪਾਸਾ ਕਰਨ ਲੱਗੇ। ਅੰਤ ਨੂੰ ਗੁਰੂ ਨਾਨਕ ਦੇਵ ਜੀ ਨੇ ਬਾਹਰ ਕੁਟੀਆ ਵੇਖੀ, ਦੀਵਾ ਜਗਦਾ ਵੇਖਿਆ, ਉੱਥੇ ਚਲੇ ਗਏ। ਜੇ ਉਹਨੂੰ ਨੇੜੇ ਗਏ, ਬੜੀ ਬਦਬੂ ਆ ਰਹੀ ਹੈ, ਬਹੁਤ ਭੈੜਾ ਮੁਸ਼ਕ ਆ ਰਿਹਾ। ਭਾਈ ਮਰਦਾਨਾ ਕਹਿੰਦਾ, ਸੱਚੇ ਪਾਤਸ਼ਾਹ ਇੱਥੇ ਨੱਕ ਨਹੀਂ ਦਿੱਤਾ ਜਾ ਰਿਹਾ, ਇੱਥੇ ਕੀ ਹੈ, ਕਿਹਦੇ ਤੁਰਿਆ? ਮਰਦਾਨੇ ਆ ਜਾ। ਗਏ ਤੇ ਇੱਕ ਛੰਨ ਬੜੀ ਹੋਈ ਸਤਸੰਗ ਝੁੰਪੜੀ, ਉਹਦੇ 'ਚ ਕੋਹੜੀ ਇੱਕ ਪਿਆ ਹੋਇਆ, ਕੋਹੜੀ ਅਤੇ ਕੋੜ ਦੇ ਨਾਲ ਉਹਦਾ ਸਰੀਰ ਗਲ ਗਿਆ, ਹੱਥ ਪੈਰ ਗਲ ਗਏ, ਉਂਗਲਾਂ 'ਚ ਝੜ ਗਈਆਂ। ਲਿਖਿਆ ਇਤਿਹਾਸ ਵਿੱਚ ਕਿ ਪੰਛੀ ਵੀ ਉਹਦੇ ਲਾਗੇ ਨਹੀਂ ਸੀ ਆਉਂਦੇ, ਇੰਨੀ ਬਦਬੂ ਆਉਂਦੀ ਭੈੜੀ। ਪਰ ਸੱਚੇ ਪਾਤਸ਼ਾਹ ਚਲੇ ਗਏ ਮਹਾਰਾਜ, ਅਤੇ ਜਦੋਂ ਗੁਰੂ ਦੇ ਦਰਸ਼ਨ ਕੀਤੇ, ਉਸਨੇ ਦਰਸ਼ਨ ਕਰਦਿਆਂ ਹੀ ਮਨ ਨੂੰ ਸ਼ਾਂਤੀ ਆ ਗਈ। ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਏ। ਆਨੰਦ ਆ ਗਿਆ, ਵਰਲਾਪ ਉਹਦਾ ਹਟ ਗਿਆ, ਗੁਰੂ ਦੇ ਦਰਸ਼ਨ ਕਰਦਾ ਰਿਹਾ, ਦੀਵਾ ਜਿਹੜਾ ਸੀ ਉਹ ਬੁਝ ਗਿਆ, ਫਿਰ ਲੱਗਾ ਤੜਫਣ। ਸੱਚੇ ਪਾਤਸ਼ਾਹ ਮਾਰੇ ਕਹਿਣ ਲੱਗੇ, ਮਰਦਾਨਿਆ ਰਵਾਬ ਜਾ, ਬਾਣੀ ਆਈ ਹੈ। ਸੱਚੇ ਪਾਤਸ਼ਾਹ ਜੀ ਨੇ ਉਸ ਵਿੱਚ ਸ਼ਬਦ ਉਚਾਰਿਆ ਹੈ, ਧਨਾਸਰੀ ਮਹੱਲਾ ਪਹਿਲਾ, ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਪੇ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜੋ ਪੱਕਾ ਰੋਗੀ ਬਿਲ ਲਾਏ। ਇਹ ਸ਼ਬਦ ਸੱਚੇ ਪਾਤਸ਼ਾਹ ਨੇ ਗਾਇਨ ਕੀਤਾ, ਉਹਦਾ ਕੋਹੜ ਦੂਰ ਹੋ ਗਿਆ, ਤੰਦਰੁਸਤੀ ਮਹਾਰਾਜ ਨੇ ਦੇ ਦਿੱਤੀ, ਭਲਾ ਕਰ ਦਿੱਤਾ ਪਿਆਰਿਓ। ਅਤੇ ਇਸ ਸ਼ਬਦ 'ਚ ਮਹਾਰਾਜ ਕਹਿੰਦੇ ਨੇ, ਜੈ ਤਨ ਬਾਣੀ ਵਿਸਰ ਜਾਏ, ਜੋ ਪੱਕਾ ਰੋਗੀ ਬਿਲ ਲਾਏ। ਪੱਕਾ ਰੋਗੀ ਕਹਿੰਦੇ ਕੋਹੜ ਦੇ ਰੋਗ ਨੂੰ, ਕਹਿੰਦੇ ਜਿਸ ਆਤਮਾ ਵਿੱਚੋਂ ਵਾਹਿਗੁਰੂ ਦੀ ਬਾਣੀ, ਪਰਮੇਸ਼ਰ ਦੀ ਬਾਣੀ ਵਿਸਰ ਜਾਏ, ਨਾਮ ਵਿਸਰ ਜਾਏ, ਵਾਹਿਗੁਰੂ ਦੀ ਸਿਫਤ ਵਿਸਰ ਜਾਏ, ਉਹ ਜੀਵ ਆਤਮਾ ਇੱਦਾਂ ਤੜਫਦੀ ਹੈ ਜਿਵੇਂ ਕੋਹੜੀ ਤੜਫਦਾ ਕੋਹੜੀ। ਇਸ ਲਈ ਸਤਸੰਗੀਓ, ਜਿਹੜੇ ਗੁਰੂ ਦੇ ਸ਼ਬਦ ਨਾਲ ਵਿਛੜ ਗਏ, ਜਿਨ੍ਹਾਂ ਨੂੰ ਆਪ ਹੀ ਵਾਹਿਗੁਰੂ ਨੇ ਦੂਰ ਕਰ ਦਿੱਤਾ, ਜਿਹੜੇ ਭਰੋਸਾ ਹੀ ਨਹੀਂ ਰੱਖਦੇ ਗੁਰੂ 'ਤੇ, ਪ੍ਰਤੀਤ ਹੀ ਰੱਖਦੇ, ਨਾਨਕ ਤਿੰਨ ਸਿਓਂ ਕਿਆ ਕੀਚੈ ਦੋਸਤੀ, ਉਹਨਾਂ ਨਾਲ ਕੀ ਦੋਸਤੀ ਕਰਨੀ ਭਾਈ, ਜੇ ਆਪ ਭੁਲਾਏ ਕਰਤਾਰ, ਜਿਨ੍ਹਾਂ ਨੂੰ ਵਾਹਿਗੁਰੂ ਨੇ ਆਪ ਹੀ ਭੁਲਾ ਦਿੱਤਾ। ਮਹੱਲਾ ਤੀਜਾ, ਇੱਕ ਸਦਾ ਇੱਕ ਤੈ ਰੰਗ ਰਹੇ। ਗੁਰੂ ਅਮਰਦਾਸ ਜੀ ਕਹਿੰਦੇ ਨੇ ਕਈ ਐਸੇ ਰੱਬ ਦੇ ਪਿਆਰੇ ਨੇ
ਜਿਹੜੇ ਸਦਾ ਹੀ ਵਾਹਿਗੁਰੂ ਦੇ ਪਿਆਰ ਵਿੱਚ ਪ੍ਰੇਮ ਵਿੱਚ ਰੰਗੇ ਰਹਿੰਦੇ ਨੇ, ਰੰਗੇ ਅੱਠੇ ਪੈਰ ਬਾਣੀ ਸਿਮਰਨ ਨਿਤਨੇਮ ਗੁਰੂ ਦਾ ਪਿਆਰ ਅੰਦਰ ਵਸਿਆ ਰਹਿੰਦਾ। ਭਾਈ ਪਾਰੋ ਜੀ ਪਰਮਹੰਸ ਗੁਰੂ ਅੰਗਦ ਦੇਵ ਸਾਹਿਬ ਦੇ ਸੇਵਕ ਨੇ, ਉਹਨਾਂ ਤੋਂ ਸਿੱਖੀ ਪ੍ਰਾਪਤ ਕੀਤੀ ਹੈ। ਬ੍ਰਹਮ ਗਿਆਨੀ ਗੁਰਸਿੱਖ ਨੇ, ਡੱਲੇ ਦੇ ਨਿਵਾਸੀ ਸਤਸੰਗੀ, ਡੱਲਾ ਪਿੰਡ ਸੁਲਤਾਨਪੁਰ ਲੋਧੀ ਦੇ ਨੇੜੇ ਅਤੇ ਗੁਰੂ ਹਰਗੋਬਿੰਦ ਸਾਹਿਬ ਦਾ ਸਹੁਰਾ ਨਗਰ ਹੈ। ਇੱਥੇ ਸੱਚੇ ਪਾਤਸ਼ਾਹ ਜੀ ਭਾਈ ਪਾਰੋ ਜੀ ਦੀ ਪੋਤਰੀ ਬੀਬੀ ਦਮੋਦਰੀ ਜੀ ਨਾਲ ਵਿਆਹੇ ਹੋਏ ਨੇ। ਸੋ ਭਾਈ ਪਾਰੋ ਜੀ ਕਹਿੰਦੇ ਜਦੋਂ ਆਪਣੇ ਪਿੰਡੋਂ ਤੁਰਦੇ ਸੀ ਸ੍ਰੀ ਗੋਇੰਦਵਾਲ ਸਾਹਿਬ ਨੂੰ ਦਰਸ਼ਨਾਂ ਵਾਸਤੇ, ਅਤੇ ਪੰਛੀ ਵੀ ਉਹਨਾਂ ਦੇ ਉੱਤੇ ਉੱਤੇ ਉੱਡਦੇ ਆਉਂਦੇ ਸੀ, ਪੰਛੀ ਵੀ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦੇ ਸੀ, ਉਹਨਾਂ ਦੀ ਬਾਣੀ ਸੁਣਨਾ ਚਾਹੁੰਦੇ ਸੀ, ਸ਼ਬਦ ਗਾਉਂਦੇ ਆਉਂਦੇ ਨੇ। ਅਤੇ ਜਿਹੜੇ ਤੁਰੇ ਆਉਂਦੇ ਆ ਰਸਤੇ 'ਚ ਲੋਕ ਮਿਲਦੇ ਸੀ, ਖਲੋ ਜਾਂਦੇ ਸੀ, ਖਲੋ ਜੋੜੇ ਲਾ ਕੇ ਹੱਥ ਜੋੜ ਕੇ ਖਲੋ ਜਾਂਦੇ, ਮਹਾਂਪੁਰਸ਼ ਆ ਰਹੇ ਨੇ, ਮੱਥਾ ਟੇਕਦੇ ਧਰਤੀ 'ਤੇ, ਉਹਨਾਂ ਦੇ ਚਰਨਾਂ ਦੀ ਧੂੜ ਲੈਂਦੇ। ਐਸੀਆਂ ਰੂਹਾਂ ਰੱਬ ਦੀਆਂ ਪਿਆਰੀਆਂ ਹਰ ਰੋਜ਼ ਆਉਂਦੇ ਨੇ, ਦਰਸ਼ਨ ਕਰਦੇ ਨੇ। ਇੱਕ ਦਿਨ ਆਏ ਅਤੇ ਸਤਸੰਗੀਓ ਪਾਣੀ ਬੜਾ ਚੜਿਆ ਸੀ, ਫਲੱਡ ਆਇਆ ਸੀ ਬਿਆਸ ਦਰਿਆ ਦੇ ਵਿੱਚ। ਜਲੰਧਰ ਦਾ ਹਾਕਮ ਜਿਹੜਾ ਸੀ ਸਤਸੰਗੀ ਅਬਦੁੱਲਾ, ਇਹ ਉੱਥੇ ਡੇਰਾ ਲਾਈ ਬੈਠਾ ਸੀ ਪਾਣੀ ਘਾਟੇ ਦੇ ਪਾਰ ਹੋਈਏ। ਭਾਈ ਪਾਰੋ ਜੀ ਆਏ ਅਤੇ ਇੱਦਾਂ ਲੰਘ ਗਏ ਜਿੱਦਾਂ ਘੋੜੀ ਉੱਡ ਕੇ ਲੰਘ ਜਾਂਦੀ, ਹੈਰਾਨ ਰਹਿ ਗਿਆ। ਭਾਈ ਪਾਰੋ ਜੀ ਜੋ ਦਰਸ਼ਨ ਕਰਕੇ ਵਾਪਸ ਮੁੜੇ, ਫਿਰ ਘੋੜੀ ਇੱਦਾਂ ਲੰਘ ਗਈ ਜਿਵੇਂ ਉੱਡਦੀ ਹੈ। ਉਹਨੇ ਆਵਾਜ਼ ਮਾਰੀ, ਮਹਾਂਪੁਰਸ਼ੋ ਤੁਸੀਂ ਕੌਣ ਹੋ? ਕਹਿੰਦੇ ਮੈਂ ਗੁਰੂ ਦਾ ਸਿੱਖ ਹਾਂ। ਅਤੇ ਭਾਈ ਅਸੀਂ ਤਾਂ ਬੈਠੇ ਪਾਣੀ ਦੀ ਡੀਕ ਕਰ ਰਹੇ ਹਾਂ, ਪਾਣੀ ਘਟੇ ਤੂੰ ਆਉਣਾ ਇੱਦਾਂ ਉੱਡ ਕੇ ਲੰਘ ਜਾਂਦਾ। ਅਤੇ ਭਾਈ ਪਾਰੋ ਜੀ ਨੇ ਨਾਲ ਲਿਆ ਹਾਕਮ ਨੂੰ, ਅਤੇ ਗੁਰੂ ਦੇ ਦਰਸ਼ਨ ਵਾਸਤੇ ਆ ਗਏ ਅਤੇ ਚਰਨਾਂ 'ਤੇ ਢਹਿ ਪਏ, ਸੱਚੇ ਪਾਤਸ਼ਾਹ ਇੰਨੀ ਇੰਨੀ ਭਾਰੀ ਵਾਹਿਗੁਰੂ ਦੀ ਕਿਰਪਾ ਤੁਹਾਡੇ ਸਿੱਖਾਂ ਉੱਤੇ। ਗੁਰੂ ਨੇ ਉਸ ਨਵਾਬ ਉੱਤੇ ਵੀ ਕਿਰਪਾ ਕੀਤੀ, ਉਹਦਾ ਨਾਂ ਰੱਖਿਆ ਅੱਲਾ ਯਾਰ। ਸੋ ਜਦੋਂ ਅਸੀਂ 22 ਮੰਜੀਆਂ ਦਾ ਇਤਿਹਾਸ ਪੜ੍ਹਦੇ ਹਾਂ ਅਤੇ ਉਹਦੇ 'ਚ ਜ਼ਿਕਰ ਮਿਲਦਾ ਅੱਲਾ ਯਾਰ ਦਾ, ਉਹੀ ਹਾਕਮ ਸੀ ਜਿਹੜਾ ਮੁਸਲਮਾਨ ਹਾਕਮ ਸੀ ਪਿਆਰੇ, ਐਸਾ ਗੁਰੂ ਦਾ ਪਿਆਰ ਬਣਿਆ, ਗੁਰੂ ਦਾ ਬਣ ਕੇ ਰਹਿ ਗਿਆ। ਇੱਕ ਸਦਾ ਇੱਕ ਤੈ ਰੰਗ ਰਹੇ, ਇੱਕ ਐਸੇ ਦੀ ਜਿਹੜੇ ਸਦਾ ਰੰਗ ਵਿੱਚ ਰੰਗੇ ਰਹਿੰਦੇ ਵਾਹਿਗੁਰੂ ਦੇ। ਤਿੰਨ ਕਹਿ ਹੋ ਸਦ ਬਲਿਹਾਰ ਜਾਓ, ਗੁਰੂ ਅਮਰਦਾਸ ਜੀ ਕਹਿੰਦੇ ਐਸੇ ਰੱਬ ਦੇ ਪਿਆਰਿਆਂ ਤੋਂ ਮੈਂ ਸਦਾ ਬਲਿਹਾਰ ਜਾਂਦਾ ਹਾਂ। ਤਨ ਮਨ ਧਨ ਅਰਪੀ ਤਿੰਨ ਕੋ ਨਿਵ ਨਿਵ ਲਾਗੋ ਪਾਏ, ਐਸੇ ਜਿਹੜੇ ਨਾਮ 'ਚ ਰੰਗੇ ਨੇ, ਕਹਿੰਦੇ ਆਪਣਾ ਤਨ ਸਰੀਰ ਵੀ, ਆਪਣਾ ਮਨ ਵੀ, ਆਪਣੀ ਮਾਇਆ ਵੀ ਉਹਨੂੰ ਭੇਟ ਕਰ ਦਿਓ, ਅਰਪ ਦਿਓ, ਕੁਰਬਾਨ ਕਰ ਦਿਓ ਉਹਦੇ ਤੋਂ। ਨਿਵ ਨਿਵ ਲਾਗੋ ਪਾਏ ਅਤੇ ਨਿਊ ਨਿਊ ਕੇ ਉਸ ਰੱਬ ਦੇ ਪਿਆਰੇ ਦੇ ਚਰਨੀ ਲੱਗੋ। ਗੁਰੂ ਗ੍ਰੰਥ ਸਾਹਿਬ ਦਾ ਬਚਨ ਹੈ ਕਿ ਜਿਹੜੇ ਨਾਮ ਵਿੱਚ ਰੰਗੇ ਨੇ, ਪਰਮਾਤਮਾ ਦੇ ਨਾਮ ਵਿੱਚ ਭਿੱਜੇ ਨੇ, ਅੱਠੇ ਪੈਰ ਬਾਣੀ ਸਿਮਰਨ ਕਰਦੇ ਨੇ ਸਤਸੰਗੀਓ, ਜੋ ਦਿਸੇ ਗੁਰਸਿੱਖੜਾ ਤਿਸੇ ਨਿਵ ਨਿਵ ਲਾਗੋ ਪਾਏ ਜੀਓ, ਇਹੋ ਜਿਹਾ ਗੁਰਸਿੱਖ ਦਿਸ ਪਏ ਅਤੇ ਉਹਦੇ ਚਰਨੀ ਮੱਥਾ ਟੇਕੋ। ਸਾਡੇ ਵਿੱਚ ਇਹ ਖਿਆਲ ਆ ਜਾਂਦਾ, ਲਓ ਜੀ ਗੁਰੂ ਤੋਂ ਬਿਨਾਂ ਮੱਥਾ ਕਿਸੇ ਨੂੰ ਟੇਕਣਾ ਨਹੀਂ। ਬੇਨਤੀ ਕਰਦੇ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਨੇ, ਗੁਰੂ ਜਾਣ ਕੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ, ਗੁਰਸਿੱਖ ਜਾਣ ਕੇ ਰੱਬ ਦਾ ਪਿਆਰਾ ਜਾਣ ਕੇ ਕਿਸੇ ਨੂੰ ਵੀ ਆਪਾਂ ਨਮਸਕਾਰ ਕਰ ਸਕਦੇ, ਚਰਨੀ ਮੱਥਾ ਟੇਕ ਸਕਦੇ ਹਾਂ, ਗੁਰਸਿੱਖ ਜਾਣ ਕੇ, ਗੁਰੂ ਜਾਣ ਕੇ ਨਹੀਂ। ਇਹ ਨਹੀਂ ਕਹਿਣਾ ਇਹ ਮੇਰੇ ਗੁਰੂ ਮੈਂ ਤਾਂ ਮੱਥਾ ਟੇਕ ਰਿਹਾ, ਨਹੀਂ ਭਾਈ, ਗੁਰਸਿੱਖ ਹੈ। ਮਹਾਰਾਜ ਨੇ ਫਰਮਾਇਆ ਹੈ ਕਿ ਜੋ ਦਿਸੇ ਗੁਰਸਿੱਖੜਾ ਤਿਸੇ ਨਿਵ ਨਿਵ ਲਾਗੋ ਪਾਏ ਜੀ। ਸੋ ਗੁਰੂ ਜੀ ਮਿਹਰ ਕਰਦੇ ਨੇ, ਤਨ ਮਨ ਧਨ ਅਰਪੀ ਤਿੰਨ ਕੋ ਨਿਵ ਨਿਵ ਲਾਗੋ ਪਾਏ, ਆਪਣਾ ਸਾਰਾ ਕੁਛ ਉਹਨੂੰ ਭੇਟ ਕਰ ਦਈਏ, ਨਿਊ ਨਿਊ ਕੇ ਉਹਦੀ ਚਰਨੀ ਲੱਗੀਏ। ਤਿੰਨ ਮਿਲਿਆ ਮਨ ਸੰਤੋਖੀਏ, ਤ੍ਰਿਸ਼ਨਾ ਭੁੱਖ ਸਭ ਜਾਏ। ਐਸੇ ਮਹਾਂਪੁਰਸ਼ਾਂ ਨੂੰ ਮਿਲਣ ਦੇ ਨਾਲ ਮਨ ਰੱਜ ਜਾਂਦਾ, ਮਨ ਦੇ 'ਚ ਕਿਸੇ ਤਰ੍ਹਾਂ ਦਾ ਵੀ ਕੋਈ ਲੋਭ ਲਾਲਚ ਨਹੀਂ ਰਹਿ ਜਾਂਦਾ, ਤ੍ਰਿਸ਼ਨਾ ਦੀ ਭੁੱਖ ਸਾਰੀ ਹੀ ਚਲੀ ਜਾਂਦੀ ਹੈ। ਨਾਨਕ ਨਾਮ ਰਤੇ ਸੁਖੀਏ ਸਦਾ, ਸੱਚੇ ਸਿਉ ਲਿਵ ਲਾਏ। ਧੰਨ ਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਨੇ, ਜਿਹੜੇ ਨਾਮ ਵਿੱਚ ਰਤੇ ਨੇ ਨਾ, ਰੰਗੇ ਹੋਏ ਨੇ, ਸੁਖੀਏ ਸਦਾ, ਸਦਾ ਸੁਖੀ ਨੇ, ਸੱਚੇ ਸਿਉ ਲਿਵ ਲਾਏ। ਸੱਚੇ ਪਰਮਾਤਮਾ ਦੇ ਸਿਉ ਦਾ ਅਰਥ ਨਾਲ ਲਿਵ ਲਾ ਕੇ ਰੱਖਦੇ ਨੇ, ਅਰਥ ਸੁਰਤ ਜੋੜ ਕੇ ਰੱਖਦੇ ਨੇ,
ਅੱਠੇ ਪੈਰ ਉਹਨਾਂ ਦੀ ਬਿਰਤੀ ਸੁਰਤੀ ਪਰਮਾਤਮਾ ਨਾਲ ਵਾਹਿਗੁਰੂ ਨਾਲ ਜੁੜੀ ਰਹਿੰਦੀ ਸਤਸੰਗੀਓ। ਪੌੜੀ ਪੌੜੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਦੀ ਹੈ, ਵੜਹੰਸ ਕੀ ਵਾਰ ਮਹੱਲਾ ਚੌਥਾ। ਇਸ ਲਈ ਇਹ ਪੰਜਵੀਂ ਪੌੜੀ ਹੈ ਵੜਹੰਸ ਕੀ ਵਾਰ ਦੀ। ਸੋ ਸਤਸੰਗੀਓ, ਗੁਰੂ ਰਾਮਦਾਸ ਸਾਹਿਬ ਜੀ ਮਿਹਰ ਕਰਦੇ ਨੇ, ਤਿਸ ਗੁਰ ਕਉ ਹੋ ਵਾਰਿਆ, ਕਹਿੰਦੇ ਮੈਂ ਐਸੇ ਗੁਰੂ ਤੋਂ ਵਾਰਨੇ ਬਲਿਹਾਰਨੇ ਸਦਕੇ ਜਾਵਾਂ, ਜਿਨ ਹਰ ਕੀ ਹਰ ਕਥਾ ਸੁਣਾਈ। ਜਿਸ ਗੁਰੂ ਨੇ ਹਰੀ ਵਾਹਿਗੁਰੂ ਜੀ ਦੀ ਹਰਿਆਂ ਭਰਿਆਂ ਕਰਨ ਵਾਲੀ ਕਥਾ ਸੁਣਾਈ, ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਵਾਹਿਗੁਰੂ ਦੀ ਸਿਫਤ ਸਲਾਹ ਦੀਆਂ ਕਥਾ ਕਹਾਣੀਆਂ ਗੁਰੂ ਮਿੱਤਰ ਨੇ ਸੁਣਾਈਆਂ। ਪਿਆਰਿਓ, ਬਲਿਹਾਰੀ ਗੁਰੇ ਆਪਣੇ ਦਿਉਹਾੜੀ ਸਾਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ, ਗੁਰਸਾਲਾ ਹੀ ਆਪਣਾ ਬਹੁ ਵਿਧ ਰੰਗ ਸੁਭਾਏ। ਆਪਣੇ ਗੁਰੂ ਦੀ ਸਿਫਤ ਕਰੋ ਬਹੁਤ ਪਿਆਰ ਨਾਲ, ਜਿਹਨੇ ਸਾਨੂੰ ਹਰ ਕੀਆਂ ਕਥਾ ਸੁਣਾਈਆਂ, ਪਰਮੇਸ਼ਰ ਦੀ ਸਿਫਤ ਸਲਾਹ ਸੁਣਾਈ। ਤਿਸ ਗੁਰ ਕਉ ਸਦ ਬਲਿਹਾਰਨੈ, ਜਿਨ ਹਰ ਸੇਵਾ ਬਣਤ ਬਣਾਈ। ਕਹਿੰਦੇ ਐਸੇ ਗੁਰੂ ਤੋਂ ਸਦਾ ਹੀ ਸਾਦਦਾਰਥ, ਸਦਾ ਹੀ ਸਾਦਦਾਰਥ ਸੈਂਕੜੇ ਵਾਰ ਬਲਿਹਾਰਨੈ, ਬਲਿਹਾਰ ਜਾਈਏ ਸਦਕੇ ਜਾਈਏ। ਜਿਨ ਹਰ ਕੀ ਸੇਵਾ, ਜਿਨ ਹਰ ਸੇਵਾ ਬਣਤ ਬਣਾਈ, ਜਿਸ ਗੁਰੂ ਨੇ ਕਿਰਪਾ ਕਰਕੇ ਪਰਮਾਤਮਾ ਦੀ ਸੇਵਾ ਭਗਤੀ ਦੀ ਬਣਤ ਬਣਾਈ, ਸਾਨੂੰ ਸੋਝੀ ਦਿੱਤੀ। ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ। ਸਤਿਗੁਰੂ ਜੀ ਫਰਮਾਉਂਦੇ ਐਸਾ ਪਿਆਰਾ ਗੁਰੂ ਮੇਰੇ ਅੰਗ ਸੰਗ ਹੈ, ਮੇਰੇ ਨਾਲ ਹੈ ਸਦਾ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ। ਗੁਰੂ ਸਦਾ ਅੰਗ ਸੰਗ ਹੈ। ਮਹਾਨ ਗੁਰਸਿੱਖ, ਗੁਰਸਿੱਖੀ ਦੇ ਪਹਿਲੇ ਬਾਦਸ਼ਾਹ ਸ਼ਹੀਦ ਬਾਬਾ ਬੰਦਾ ਸਿੰਘ ਜੀ ਬਹਾਦਰ, ਜਿਨ੍ਹਾਂ ਦਾ ਸ਼ਹੀਦੀ ਦਿਹਾੜਾ ਪਰਸੋਂ 25 ਤਰੀਕ ਨੂੰ ਸ਼ਰਧਾ ਪਿਆਰ ਨਾਲ ਸੰਗਤਾਂ ਮਨਾ ਰਹੀ ਆ। ਸੋ ਬਾਬਾ ਬੰਦਾ ਸਿੰਘ ਬਹਾਦਰ ਉੱਤੇ ਗੁਰੂ ਦੀਆਂ ਬਖਸ਼ਿਸ਼ਾਂ ਆਈਆਂ। ਪਿਆਰਿਓ, ਲੰਮੀ ਸਾਖੀ ਹੈ, ਆਉਣ ਵਾਲੇ ਦਿਨ 'ਚ ਸਾਂਝ ਕਰਦੇ ਰਹਾਂਗੇ। ਲਛਮਣ ਦੇਵ ਨਾਮ ਸੀ ਇਹਦਾ, ਔਰ ਰਾਮਦੇਵ ਦਾ ਇਸ ਪੁੱਤਰ ਸਤਸੰਗੀ ਰਜੌਰੀ ਦਾ ਪੁੰਛ ਦਾ ਇਲਾਕਾ ਜੰਮੂ ਕਸ਼ਮੀਰ ਵਿੱਚ ਰਾਜਪੂਤਾਂ ਦੇ ਘਰ 'ਚ ਜਨਮ ਲਿਆ ਅਤੇ ਸ਼ਸਤਰ ਵਿੱਦਿਆ ਦਾ ਬੜਾ ਪਿਆਰ ਸੀ। ਛੋਟੀ ਉਮਰ 'ਚ ਸ਼ਸਤਰ ਵਿੱਦਿਆ ਸਿੱਖ ਲਈ, ਹਰਨੀ ਮਰ ਗਈ ਇਹਦੇ ਹੱਥੋਂ, ਮਨ ਵਿਚਲਿਤ ਹੋ ਗਿਆ, ਸ਼ਸਤਰ ਤਿਆਗ ਦਿੱਤੇ, ਸਾਧੂ ਬਣ ਗਿਆ। ਚੱਲਦਿਆਂ ਚੱਲਦਿਆਂ ਇਹ ਰਾਮ ਥੰਮਣ ਆ ਗਿਆ। ਰਾਮ ਥੰਮਣ ਅਸਥਾਨ ਹੈ ਅਤੇ ਰਾਮ ਥੰਮਣ ਤੁਹਾਨੂੰ ਗੁਰੂ ਨਾਨਕ ਦੇਵ ਜੀ ਜੀ ਮਹਾਰਾਜ ਜੀ ਦੀ ਮਾਸੀ ਦਾ ਪੁੱਤ ਭਰਾ ਸੀ। ਗੁਰੂ ਨਾਨਕ ਦੇਵ ਜੀ ਛੋਟੇ ਜਿਹੇ ਨੇ ਸੱਚੇ ਪਾਤਸ਼ਾਹ, 5-6 ਸਾਲ ਦੇ ਅਤੇ ਅਵਧੂਤ ਅਵਸਥਾ 'ਚ ਰਹਿੰਦੇ ਨੇ, ਦਿਮਾਨੀ ਮਸਤਾਨੀ ਅਵਸਥਾ 'ਚ ਰਹਿੰਦੇ ਨੇ। ਪਿਆਰਿਓ, ਪਰਖਣ ਵਾਲੀ ਕੋਈ ਵਿਰਲੀ ਅੱਖ ਹੁੰਦੀ, ਤਾਂ ਬੇਬੇ ਨਾਨਕੀ ਜੀ ਨੇ ਪਰਖ ਲਿਆ, ਰਾਏ ਬਲਾਰ ਨੇ ਪਰਖ ਲਿਆ, ਉਹਨਾਂ ਨੂੰ ਪਤਾ ਲੱਗ ਗਿਆ ਕਿ ਰੱਬ ਹੈ। ਮਾਸੀ ਆਈ ਮਿਲਣ ਵਾਸਤੇ ਕਰਾਂ ਗੁਰੂ ਨਾਨਕ ਦੇਵ ਜੀ ਦੇ ਘਰ, ਅਤੇ ਗੁਰੂ ਨਾਨਕ ਦੇਵ ਜੀ ਆਪਣੇ ਮਸਤ ਸੁਭਾਅ 'ਚ ਬੈਠੇ ਨੇ। ਕਹਿੰਦੀ ਕਮਲਾ ਜਿਹਾ ਕੀ ਕਰਦਾ ਹੈ, ਹੁਣ ਸੋਝੀ ਨਹੀਂ ਸੀ ਅਜੇ। ਆਪਣੀ ਭੈਣ ਮਾਤਾ ਤ੍ਰਿਪਤਾ ਨੂੰ ਕਹਿਣ ਲੱਗੇ, ਗੁਰੂ ਨਾਨਕ ਦੇਵ ਦੀ ਮਾਤਾ ਨੂੰ ਕਹਿਣ ਲੱਗੀ ਗੁਰੂ ਨਾਨਕ ਦੇਵ ਦੀ ਮਾਸੀ ਬੀਬੀ ਲੱਖੋ, ਕਹਿੰਦੀ ਕਮਲਾ ਜਿਹਾ ਕੀ ਕਰਦਾ। ਕਹਿੰਦੇ ਮਾਸੀ ਕੋਈ ਨਹੀਂ, ਤੇਰੇ ਘਰ ਵਿੱਚ ਕਮਲੇ ਆਉਣਾ, ਇੱਕ ਨੇ ਇੱਕ ਕਮਲਾ ਤੇਰੇ ਘਰ ਵੀ ਆਊਗਾ। ਸਮਾਂ ਆਇਆ ਸਤਸੰਗੀ, ਉਹ ਮਾਸੀ ਦੇ ਘਰ ਵਿੱਚ ਪੁੱਤ ਨੇ ਜਨਮ ਲਿਆ ਅਤੇ ਉਹ ਮਸਤਾਨੀ ਫੌਜ, ਉਹਦਾ ਨਾਂ ਰੱਖਿਆ ਰਾਮ ਥੰਮਣਾ। ਬੜਾ ਮਹਾਂਪੁਰਸ਼ ਭਜਨੀਸ਼ ਹੋਇਆ। ਪਿਆਰੇ, ਬੜੇ ਸਥਾਨ ਨੇ ਇਹਦੇ। ਇੱਥੇ ਜੋੜ ਮੇਲਾ ਬਹੁਤ ਵੱਡਾ ਲੱਗਦਾ ਸੀ, ਉੱਥੇ ਸਾਧੂ ਸੰਤ ਪੂਰੇ ਦੇਸ਼ ਤੋਂ ਆਉਂਦੇ ਸੀ, ਉੱਥੇ ਸਾਧੂਆਂ ਦੀ ਆਪਸ ਚਰਚਾ ਹੁੰਦੀ ਸੀ। ਸਮਰੱਥ ਰਾਮਦੇਵ ਜਿਹੜਾ ਸ਼ਿਵਾਜੀ ਮਰਹੱਟੇ ਦਾ ਗੁਰੂ ਸੀ, ਇਹ ਵੀ ਉੱਥੇ ਆਇਆ। ਹੋਰ ਵੀ ਸਾਧੂ ਆਏ, ਜਾਨਕੀ ਦਾਸ ਸਾਧੂ ਇੱਕ ਉੱਥੇ ਆਇਆ। ਸਮਰੱਥ ਰਾਮਦੇਵ ਦੀ ਸਮਰੱਥ ਰਾਮਦਾਸ ਰਾਮਦਾਸ ਇਹ ਸ਼ਿਵਾਜੀ ਮਰਹੱਟਾ ਦਾ ਗੁਰੂ ਸੀ, ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਿਲਿਆ ਸੀ, ਇਹ ਗੁਰੂ ਜੀ ਨੇ ਉਹ ਸਿੱਖਿਆ ਦਿੱਤੀ ਸੀ। ਸੋ ਇਹਦਾ ਨਾਮ ਹੈ ਸਮਰੱਥ ਰਾਮਦਾਸ। ਇਹਦੀ ਚਰਚਾ ਹੋਈ ਜਾਨਕੀ ਪ੍ਰਸ਼ਾਦ ਦੇ ਨਾਲ, ਜਾਨਕੀ ਪ੍ਰਸ਼ਾਦ ਜਿੱਤ ਗਿਆ ਅਤੇ ਇਹ ਹਾਰ ਗਿਆ। ਜਿਹੜਾ ਲਛਮਣ ਦੇਵ ਸੀ, ਭਾਵ ਕਿ ਬਾਬਾ ਬੰਦਾ ਸਿੰਘ ਬਹਾਦਰ ਦਾ ਪਹਿਲਾ ਨਾਮ, ਇਹ ਫਿਰ ਉਹਦਾ ਚੇਲਾ ਬਣ ਗਿਆ ਜਾਨਕੀ ਦਾਸ ਦਾ।
ਉਹਦੇ ਉਹਨੇ ਇਹਦਾ ਨਾਮ ਜਿਹੜਾ ਸੀ ਸਤਸਿੰਘ ਬਦਲ ਦਿੱਤਾ। ਸੋ ਉਹਦੇ ਨਾਲ ਬੜਾ ਲੰਮਾ ਸਮਾਂ ਰਿਹਾ। ਉਹ ਫਿਰ ਬੈਰਾਗੀ ਸਾਧੂ ਸੀ, ਤੁਰਿਆ ਤੁਰਿਆ ਫਿਰਦਾ ਉਹ ਗਿਆ ਪੰਚਵੱਟੀ ਦੇ ਜੰਗਲਾਂ ਵਿੱਚ ਮੱਧ ਪ੍ਰਦੇਸ਼। ਉੱਥੇ ਜਦੋਂ ਗਿਆ ਤਾਂ ਉੱਥੇ ਇੱਕ ਔਗੜ ਨਾਥ ਨਾਮ ਦਾ ਯੋਗੀ ਮਿਲ ਪਿਆ ਇਸ ਲਛਮਣ ਦੇਵ ਨੂੰ। ਉਹਨੇ ਫਿਰ ਆਪਣੀ ਸੰਗਤ ਵਿੱਚ ਇਸ ਨੂੰ ਲਿਆਂਦਾ, ਉਹਦਾ ਚੇਲਾ ਬਣ ਗਿਆ ਅਤੇ ਉਹਨੇ ਫਿਰ ਇਹਦਾ ਨਾਂ ਰੱਖਿਆ ਮਾਧੋ ਦਾਸ ਬੈਰਾਗੀ। ਉਹਦੇ ਕੋਲ ਰਹਿ ਕੇ ਇਹਨੇ ਬੜੀਆਂ ਰਿਧੀਆਂ ਸਿੱਧੀਆਂ ਸ਼ਕਤੀਆਂ ਪ੍ਰਾਪਤ ਕੀਤੀਆਂ। ਵਿਚਰਦਿਆਂ ਵਿਚਰਦਿਆਂ ਚਲੇ ਗਏ ਨਦੇੜ, ਉੱਥੇ ਜਾ ਕੇ ਜਿਹੜਾ ਔਗੜ ਨਾਥ ਸੀ ਉਹਦਾ ਦੇਹਾਂਤ ਹੋ ਗਿਆ। ਫਿਰ ਉਹਦੇ ਡੇਰੇ ਦਾ ਮਹੰਤ ਬਣਿਆ ਹੈ ਮਾਧੋ ਦਾਸ ਬੈਰਾਗੀ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਡੇਰੇ ਪਹੁੰਚੇ, ਲੰਮੀ ਸਾਖੀ ਵਿਸਥਾਰ ਦੇ ਨਾਲ ਆਉਣ ਵਾਲੇ ਦਿਨਾਂ ਸੁਣਾਂਗੇ। ਇੱਥੇ ਫਿਰ ਗੁਰੂ ਗੋਬਿੰਦ ਸਿੰਘ ਨੂੰ ਉਹਨੇ ਆਪਣੀਆਂ ਸ਼ਕਤੀਆਂ ਤਾਕਤਾਂ ਵਿਖਾਈਆਂ। ਅਤੇ ਗੁਰੂ ਗ੍ਰੰਥ ਸਾਹਿਬ ਦਾ ਬਚਨ ਹੈ ਕਿ ਝੱਖੜ ਵਾਓ ਨਾ ਡੋਲੇ ਪਰਬਤ ਮੇਰਾਣ। ਝੱਖੜਾਂ ਦੇ ਨਾਲ ਤੂਫਾਨਾਂ ਦੇ ਨਾਲ ਕਦੇ ਪਰਬਤ ਨਹੀਂ ਡੋਲਦੇ ਹੁੰਦੇ ਪਿਆਰਿਓ, ਸੁਮੇਰ ਪਰਬਤ ਹਿਮਾਲਾ ਪਹਾੜ ਨਹੀਂ ਡੋਲਦਾ। ਇੱਦਾਂ ਇਹਦੀਆਂ ਸ਼ਕਤੀਆਂ ਦੇ ਸਾਹਮਣੇ ਗੁਰੂ ਜੀ ਨੂੰ ਕੁਛ ਨਹੀਂ ਹੋਇਆ, ਔਰ ਡੋਲ ਰਹੇ ਗੁਰੂ ਜੀ, ਇਹ ਚਰਨੀ ਢਹਿ ਪਿਆ, ਮਹਾਰਾਜ ਤੁਸੀਂ ਕੌਣ ਹੋ? ਕਹਿੰਦੇ ਜਿਹਨੂੰ ਤੂੰ ਜਾਣਦਾ। ਮਹਾਰਾਜ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਹੋ? ਹਾਂ। ਤੂੰ ਕੌਣ ਹੈ? ਮੈਂ ਮਹਾਰਾਜ ਤੁਹਾਡਾ ਬੰਦਾ, ਬੰਦੇ ਵਾਲੇ ਕੰਮ ਕਰ। ਫਿਰ ਮਹਾਰਾਜ ਨੇ ਸਿੱਖਿਆ ਦਿੱਤੀ, ਇੱਕ ਸਾਧੂ ਤੋਂ ਮਹਾਨ ਜਰਨੈਲ ਬਣਾ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਦੀ ਦਾਤ ਦਿੱਤੀ। ਪਹਿਲਾਂ ਚਰਨਾਂ 'ਚ ਰੱਖਿਆ, ਰਹੁ ਰੀਤ ਸਾਰੀ ਮਰਿਆਦਾ ਦੱਸੀ, ਔਰ ਜਦੋਂ ਇਹ ਮਰਿਆਦਾ 'ਚ ਪਰਿਪੱਕ ਹੋ ਗਿਆ ਫਿਰ ਇਹਨੂੰ ਅੰਮ੍ਰਿਤ ਕੀ ਦਾਤ ਬਖਸ਼ੀ, ਨਾਮ ਰੱਖਿਆ ਗੁਰਬਖਸ਼ ਸਿੰਘ। ਪ੍ਰਸਿੱਧ ਨਾਮ ਜਿਹੜਾ ਸੀ ਇਹੀ ਰਿਹਾ, ਮਾਧੋ ਦਾਸ ਤੋਂ ਬੰਦਾ ਸਿੰਘ। ਅਤੇ ਬਾਅਦ ਵਿੱਚ ਜਦੋਂ ਇਹ ਬਹਾਦਰੀ ਦੇ ਕੰਮ ਕੀਤੇ ਅਤੇ ਇਹਨਾਂ ਨੂੰ ਆਪਾਂ ਕਹਿੰਦੇ ਬਾਬਾ ਬੰਦਾ ਸਿੰਘ ਬਹਾਦਰ। ਇਸ ਲਈ ਗੁਰੂ ਜੀ ਨੇ ਥਾਪੜਾ ਦੇ ਕੇ ਪੰਜਾਬ ਨੂੰ ਤੋਰ ਦਿੱਤਾ। ਇੱਥੇ ਨੇ ਆ ਕੇ ਤੂਫਾਨ ਵਾਂਗ ਆਇਆ ਅਤੇ ਸਤਸੰਗ ਸਾਰਾ ਕੁਛ ਮਲੀਆ ਮੇਡ ਕਰਤਾ, ਜਿਵੇਂ ਕੋਈ ਆਉਂਦਾ ਨਾ ਚੱਕਰਵਾਤ ਤੂਫਾਨ, ਤੇਜ਼ ਹਵਾ ਚੱਲਦੀ, ਮੀਂਹ ਪੈਂਦਾ, ਮੀਂਹ ਦੇ ਨਾਲ ਰੁੱਖ ਹੋ ਜਾਂਦੇ ਭਾਰੇ ਗਿੱਲੇ ਹੋ ਕੇ, ਪੁੱਟ ਪੁੱਟ ਕੇ ਰੁੱਖ ਸੁੱਟ ਦਿੰਦਾ, ਕੰਧਾਂ ਹੋ ਜਾਂਦੀਆਂ ਗਿੱਲੀਆਂ ਅਤੇ ਤੋੜ ਤੋੜ ਕੇ ਸੁੱਟ ਦਿੰਦਾ ਤੂਫਾਨ। ਇੱਦਾਂ ਬਾਬਾ ਬੰਦਾ ਸਿੰਘ ਬਹਾਦਰ ਐਸਾ ਤੂਫਾਨ ਬਣ ਕੇ ਉੱਠੇ, ਮਲੀਆ ਮੇਡ ਕਰ ਦਿੱਤੀ ਜ਼ਾਲਮ ਹਕੂਮਤ, ਤਹਿਸ਼ ਨਹਿਸ਼ ਕਰ ਦਿੱਤੀ ਸਰਹੰਦ। ਇਹ ਗੁਰੂ ਦੀ ਬਖਸ਼ਿਸ਼ ਹੈ। ਕਹਿੰਦੇ ਐਸੇ ਗੁਰੂ ਤੋਂ ਸਦਕੇ ਬਲਿਹਾਰ ਜਾਈ, ਜਿਹਨੇ ਐਸੀ ਬਣਾਵਟ ਬਣਾਈ। ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਐਸਾ ਪਿਆਰਾ ਗੁਰੂ, ਗੁਰੂ ਰਾਮਦਾਸ ਜੀ ਕਹਿੰਦੇ ਮੇਰੇ ਨਾਲ ਹੈ। ਜਿੱਥੇ ਕਿੱਥੇ ਮੈਨੂੰ ਲਏ ਛਡਾਈ, ਜਿੱਥੇ ਕਿੱਥੇ ਵੀ ਮੁਸੀਬਤ ਆਉਂਦੀ ਮੈਨੂੰ ਗੁਰੂ ਛਡਾ ਲੈਂਦਾ। ਕਈ ਵਾਰ ਮੁਸੀਬਤ ਆਈਆਂ ਬਾਬਾ ਬੰਦਾ ਸਿੰਘ ਬਹਾਦਰ 'ਤੇ, ਫਿਰ ਗੁਰੂ ਦੁਆਰਾ ਬਖਸ਼ਿਆ ਤੀਰ ਕੱਢਿਆ, ਪੱਥੇ 'ਚ ਚਲਾ ਤਾ ਅਤੇ ਹਨੇਰੀਆਂ ਚੱਲ ਪਈਆਂ, ਵੈਰੀਆਂ ਦੇ ਸਤਸੰਗ ਛੱਕੇ ਛਡਾ ਦਿੱਤੇ ਉਸ ਸ਼ਕਤੀ ਨੇ, ਗੁਰੂ ਦੀ ਸ਼ਕਤੀ ਨੇ। ਤਿਸ ਗੁਰ ਕਉ ਸਾ ਬਾਸ ਹੈ, ਗੁਰੂ ਰਾਮਦਾਸ ਜੀ ਕਹਿੰਦੇ ਐਸੇ ਗੁਰੂ ਨੂੰ ਧੰਨ ਧੰਨ ਕਹੋ, ਜਿਨ ਹਰ ਸੋਝੀ ਪਾਈ, ਜਿਸ ਗੁਰੂ ਨੇ ਸਾਨੂੰ ਸਮਝ ਦਿੱਤੀ ਹੈ, ਸੋਝੀ ਦਿੱਤੀ ਹੈ। ਨਾਨਕ ਗੁਰ ਵਿੱਟੋਂ ਵਾਰਿਆ। ਸਮਾਪਤੀ 'ਤੇ ਗੁਰੂ ਰਾਮਦਾਸ ਜੀ ਬਖਸ਼ਿਸ਼ ਕਰਦੇ ਨੇ, ਐਸੇ ਗੁਰੂ ਤੋਂ ਵਾਰਨੇ ਬਲਿਹਾਰਨੇ ਜਾਈਏ, ਜਿਨ ਹਰ ਨਾਮ ਦੀਆ, ਜਿਸ ਗੁਰੂ ਨੇ ਮੈਨੂੰ ਨਾਮ ਦੀ ਦਾਤ ਦਿੱਤੀ ਹੈ। ਮੇਰੇ ਮਨ ਕੀ ਆਸ ਪੁਰਾਈ, ਅਤੇ ਮੇਰੇ ਮਨ ਦੀ ਆਸ ਪੂਰੀ ਕਰ ਦਿੱਤੀ। ਇਹ ਪੰਕਤੀ ਪੜ੍ਹਦਿਆਂ 'ਚ ਦੋ ਵਾਰਾਂ ਠਹਿਰਨਾ, ਇੱਕ ਜਮਕੀ ਲਾਉਣੀ ਹੈ, ਤਿੰਨ ਵਾਰਾਂ ਠਹਿਰਨਾ। ਕਿੱਦਾਂ ਪੜ੍ਹਨੀ ਹੈ? ਨਾਨਕ ਗੁਰ ਵਿੱਟੋ ਵਾਰਿਆ, ਪਹਿਲੋਂ ਨਾਨਕ 'ਤੇ ਥੋੜ੍ਹਾ ਜਿਹਾ ਠਹਿਰਨਾ, ਇਹਨੂੰ ਕਹਿੰਦੇ ਜਮਕੀ, ਫਿਰ ਗੁਰ ਵਿੱਟੋ ਵਾਰਿਆ ਇੱਥੇ ਠਹਿਰਨਾ, ਫਿਰ ਜਿਨ ਹਰ ਨਾਮ ਦੀਆ ਇੱਥੇ ਥੋੜ੍ਹਾ ਜਿਹਾ ਠਹਿਰਾਂਗੇ। ਮੇਰੇ ਮਨ ਕੀ ਆਸ ਪੁਰਾਈ, ਜਿਸ ਗੁਰੂ ਨੇ ਮੇਰੇ ਮਨ ਦੀ ਆਸ ਪੂਰੀ ਕਰ ਦਿੱਤੀ। ਸ਼ੁਕਰ ਗੁਰੂ ਕਾ, ਧੰਨਵਾਦ ਆ ਸੰਗਤਾਂ ਦਾ, ਭੁੱਲਾਂ ਦੀ ਮੁਆਫ਼ੀ ਬਖਸ਼ਣੀ, ਸਰਬੱਤ ਸੰਗ ਦੀ ਹਾਜ਼ਰੀ ਗੁਰੂ ਦਰ ਪ੍ਰਵਾਨ ਕਰਨੀ, ਚੜ੍ਹਦੀ ਕਲਾ ਬਖਸ਼ਣ, ਸ਼ੁਕਰ ਗੁਰੂ ਗ੍ਰੰਥ ਸਾਹਿਬ ਜੀ ਦਾ, ਧੰਨਵਾਦ ਆਪ ਸੰਗਤਾਂ ਪ੍ਰਬੰਧਕ ਵੀਰਾਂ ਦਾ, ਗੁਰੂ ਕੇ ਵਜ਼ੀਰਾਂ ਦਾ। ਸਮਾਪਤੀ ਦੀ ਪੰਕਤੀ ਗਾਈਏ, ਫਤਿਹ ਬੁਲਾਈਏ ਜੀ।

ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਖੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧਿਆ ਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਦੇ ਅੰਦਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਉੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਖ ਚਲਾਈ ਤੇਗ ਵਾਹੀ ਦੇ ਕੇ ਅੰਡਿਟ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਰਛੇ ਰਿਆਇਤ ਦੇਖ ਤੇਗ ਫਤਿਹ ਬਿਰਤ ਕੀ ਪੈਜ ਪੰਥ ਕੀ ਜਿਥਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਧਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀ ਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ ਹੋਏ ਨਿਮਾਣਿਆਂ ਦੇ ਮਾਨ ਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਪਾਰ ਮਿਰੰਤ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਅੰਮ੍ਰਿਤ ਵੇਲੇ ਤੋਂ ਹੀ ਆਪ ਦਰਬਾਰ ਸੰਗਤਾਂ ਵੱਲੋਂ ਸਿਮਰ ਅਭਿਆਸ ਹੋਏ ਉਪਰੰਤ ਆਪ ਜੀ ਨੇ ਪ੍ਰਕਾਸ਼ਮਨ ਹੋ ਕੇ ਦਰਸ਼ਨ ਦਾਰੇ ਬਖਸ਼ੇ ਉਪਰੰਤ ਆਪ ਜੀ ਦੀ ਹਜ਼ੂਰੀ ਵਿੱਚ ਸੋਹਣੀ ਸਾਹਿਬ ਜੀ ਦੇ ਪਾਠ ਪੰਜਾਂ ਬਾਣੀਆਂ ਦੇ ਨਿਤਰੇਮ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਆਪ ਜੀ ਵੱਲੋਂ ਬਖਸ਼ਿਸ਼ ਹੁਕਮਨਾਮੇ ਦੀ ਸ਼ਬਦ ਵਿਚਾਰ ਛੇ ਪੌੜੀ ਗ੍ਰੰਥ ਸਾਹਿਬ ਜੀ ਕੇ ਜਾਪ ਹੋਏ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋਗਾਂ ਵਾਸਤੇ ਸੁਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ ਗੁਰਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾਈ ਸੰਗਤ ਦੀ ਹਾਜ਼ਰੀ ਤਿਲ ਭਲਵੇਟਾ ਕੀਤੀ ਦਰਕਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਗੁਰਦਾਤਾ ਬਖਸ਼ਣੀਆਂ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਆਪ ਜੀ ਦੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ ਸੋ ਬੇਨਤੀਆਂ ਬ੍ਰਹਮਸਾਰ ਪ੍ਰਵਾਨ ਕਰਨੀਆਂ ਸਹੀ ਪਿਆਰੇ ਮੇਲ ਨਿਲਾਵਲਿਆਂ ਦਰ ਨਾਮ ਚੇਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨਾਨਕ ਨਾਮ ਨਿਰੰਜਨ ਜਾਣਿਓ।

ਸੁਖੀ ਹੈ ਤ੍ਰਿਸ਼ਨਾ ਭੁੱਖ ਸਭ ਜਾਏ, ਨਾਨਕ ਨਾਮ ਰਤੇ ਸੁਖੀਏ ਸਦਾ, ਸੱਚੇ ਸਿਉ ਲਿਵਲਾਏ। ਪੌੜੀ ਤਿਸ ਗੁਰ ਕਾ ਵਾਰਿਆ, ਜਿਨ ਹਰ ਕੀ ਹਰ ਕਥਾ ਸੁਣਾਈ, ਤਿਸ ਗੁਰ ਕਾ ਸਦ ਬਲਿਹਾਰਣ, ਜਿਨ ਹਰ ਸੇਵਾ ਬਣਤ ਬਣਾਈ, ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲਏ ਛਡਾਈ।

ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰੀ ਜੁੜ ਬੈਠੀ ਸਾਧ ਸੰਗਤ ਜੀਵਨ ਭਾਗੀ ਹੋ ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਸਾਹਿਬ ਜੀ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਹਨ। ਅੰਮ੍ਰਿਤ ਵੇਲੇ ਤੋਂ ਹੀ ਗੁਰੂ ਘਰ ਵਿਖੇ ਜੁੜ ਕੇ ਸੰਗਤੀ ਰੂਪ ਵਿੱਚ ਨਾਮ ਜਪ ਕੇ ਪਿੱਤਰ ਗੁਰਬਾਣੀ ਪੜ੍ਹ ਸੁਣ ਕੇ ਕਥਾ ਕੀਰਤਨ ਸਰਵਣ ਕਰਕੇ ਗੁਰੂ ਘਰ ਵਿਖੇ ਸੇਵਾਵਾਂ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਸੋ ਗੁਰੂ ਸਾਹਿਬ ਜੀ ਕਿਰਪਾ ਕਰਨ, ਆਪ ਆਈ ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਦਰੋਂ ਕਰੋਂ ਗੁਰਸਿੱਖੀ ਜੀਵਨ ਆਮਦਾਨ ਬਖਸ਼ਣ ਅਤੇ ਅੰਮ੍ਰਿਤ ਵਿਦਵਾਨ ਦੀ ਸੰਪੂਰਨਤਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਰੱਖਿਆ ਪਾਓ,
1: ਦੁੱਖ ਪਰ ਹਰ ਸੁਖ ਘਰ ਲੈ ਜਾਏ,
0: ਗੁਰਮੁਖ ਨਾਦਨ ਗੁਰਮੁਖ ਵੇਦਨ ਗੁਰਮੁਖ ਰਹਿਆ ਸਮਾਏ,
1: ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ,
0: ਜੇ ਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਏ,
1: ਗੁਰਾਂ ਇੱਕ ਦੇਹੇ ਬੁਝਾਈ,
0: ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਏ,
1: ਤੀਰਥ ਨਾਵਾ ਜਿਤ ਸੁਭਾਵਾ ਵਿਨ ਭਾਣੇ ਕੇ ਨਾਏ ਕਰੀ,
0: ਚੇਤੀ ਸੇਟ ਉਪਾਈ ਵੇਖਾ ਬਿਨ ਕਰਮਾ ਕੇ ਮਿਲੇ ਲਈ,
1: ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ

ਸੁਣਿਆ ਹੱਥ ਹੋਵੇ ਅਸਗਾਹ ਸੁਣਿਆ ਦੁੱਖ ਪਾਪ ਕਾ ਨਾਸ ਜੇ ਕੋ ਕਹੈ ਪਛੈ ਪਛਤਾਏ ਮੰਨੇ ਕਾ ਬਹਿ ਕਰਨ ਵਿਚਾਰ ਜੇ ਕੋ ਮਨ ਜਾਣੇ ਮਨ ਕੋਏ।

0: ਪੁਰਖ ਅੰਤ ਕੋਰ
1: ਅਸੰਖ ਚੋਰ ਹਰਾਮ ਖੋਰ
0: ਅਸੰਖ ਅਮਰ ਕਰ ਜਾਹਿ ਜੋਰ
1: ਅਸੰਖ ਗਲਵੜ ਹੱਤਿਆ ਕਮਾਹੇ
0: ਅਸੰਖ ਪਾਪੀ ਪਾਪ ਕਰ ਜਾਹਿ
1: ਅਸੰਖ ਕੂੜਿਆਰ ਕੂੜੇ ਫਰਾਹੇ
0: ਅਸੰਖ ਮਲੇਸ਼ ਮਲ ਪਖਾਏ
1: ਅਸੰਖ ਨਿੰਦਕ ਸਿਰ ਕਰਹਿ ਭਾਰ
0: ਨਾਨਕ ਨੀਚ ਕਹਿ ਵਿਚਾਰ
1: ਵਾਰਿਆ ਨਾ ਜਾਵਾਂ ਏਕ ਵਾਰ
0: ਜੋ ਤਦ ਪਾਵੇ ਸਾਈ ਭਲੀਕਾਰ
1: ਤੂੰ ਸਦਾ ਸਲਾਮਤ ਨਿਰੰਕਾਰ
0: ਅਸੰਖ ਲਾਭ ਅਸੰਖ ਥਾਵ
1: ਅਗੰਮ ਅਗੰਮ ਅਸੰਖ ਲੋਆ
0: ਅਸੰਖ ਕਹਿ ਸਿਰ ਪਾਰ ਹੋਏ
1: ਅਖਰੀ ਨਾਮ ਅਖਰੀ ਸਲਾਹਾ
0: ਅਖਰੀ ਗਿਆਨ ਗੀਤ ਗੁਣ ਗਾ
1: ਅਖਰੀ ਲਿਖਣ ਬੋਲਣ ਬਾਣ
0: ਅਖਰਾ ਸਿਰ ਸੰਜੋਗ ਵਖਾਣ
1: ਜਿਨ ਇਹ ਲੇਖੇ ਤੇ ਸਿਰ ਨਾ

0: ਸਦਾ ਮਨ ਚਾਉ
1: ਕਵਣ ਸਵੇਲਾ ਵਕਤ ਕਵਨ ਕਵਨ ਠੇਕ ਕਵਨ ਵਾਰ
0: ਮਾਹੋ ਕਵਨ ਜਿਤ ਹੋਆ ਆਕਾਰ
1: ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪ੍ਰਾਨ
0: ਵਕਤ ਨਾ ਪਾਇਆ ਕਾਢਿਆ ਜੇ ਲਿਖਣ ਲੇਖ ਪ੍ਰਾਨ
1: ਹਿਤ ਵਾਰ ਨਾ ਜੋਗੀ ਜਾਣੈ ਰੁਤ ਮਾਹੋ ਨਾ ਕੋਏ
0: ਕਿਆ ਕਰਤਾ ਸਿੱਠੀ ਕੋ ਸਾਜੇ ਆਪੇ ਜਾਣੇ ਸੋਏ
1: ਕਿਵ ਕਰ ਆਖਾ ਕਿਵ ਸਲਾਹੀ ਕਿਉਂ ਅਰਣੀ ਕਿਵ ਜਾਣਾ
0: ਨਾਨਕ ਆਖਣ ਸਭ ਕੋ ਆਖੇ ਇੱਕ ਤੂੰ ਇੱਕ ਸਿਆਣਾ

0: ਲੈ ਲੈ ਮੁੱਕਰ ਪਾਹੇ
1: ਮੂਰਖ ਕਾਹੀ ਕਾਹੇ
0: ਕਿਤੇ ਦੁੱਖ ਭੁੱਖ ਸਦਮਾਰ
1: ਪੇਦਾ ਤੇਰੀ ਦਾਤਾਰ
0: ਬੰਦ ਖਲਾਸੀ ਭਾਣੇ ਹੋਏ
1: ਆਖ ਨਾ ਸਕੇ ਕੋਏ
0: ਜੇ ਕੋ ਖਾਇਕ ਆਖਣ ਪਾ

ਆਖਣ ਪਾਹੇ ਕਹਿ ਕਹਿ ਉੱਠ ਉੱਠ ਜਾਏ।

0: ਰਾਗ ਪ੍ਰੀ ਸੋ ਕਹੀਨ ਕੀਤੇ ਗਾਵਣ ਹਾਰੇ
1: ਗਾਵੇ ਤੁਨੋ ਕੌਣ ਪਾਣੀ ਪੈ ਸੰਤਰ ਗਾਵੇ ਰਾਜਾ ਧਰਮ ਦੁਆਰੇ
0: ਗਾਵੇ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ
1: ਗਾਵੇ ਈਸ਼ਰ ਬਰਮਾ ਦੇਵੀ ਸੋਹਣ ਸਦਾ ਸਵਾਰੇ
0: ਗਾਵੇ ਇੰਦਰ ਇੰਦਰਾ ਇੰਦ ਆਸਣ ਬੈਠੇ ਦੇਵਤੇ ਅਦਰ ਨਾਲੇ
1: ਗਾਵੇ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ
0: ਗਾਵਣ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ
1: ਗਾਵਣ ਪੰਡਿਤ ਪੰਡਿਤ ਕੀਸਰ ਜੋ ਜੋ ਵੇਦਾਂ ਨਾਲੇ
0: ਗਾਵੇ ਮੋਹਣੀ ਅਮਨ ਮੋਹਨ ਸੁਰਗਾ ਮੱਛ ਪਿਆਲੇ
1: ਗਾਵਣ ਰਤਨ ਪਾਏ ਤੇਰੇ ਅਠ ਤੀਰਥ ਨਾਲੇ
0: ਗਾਵੇ ਜੋਧ ਮਹਾਬਲ ਸੂਰਾ ਗਾਵੇ ਖਾਣੀ ਚਾਰੇ
1: ਗਾਵੇ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤਾਰੇ
0: ਸੇਤ ਤਨੋ ਗਾਵੇ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ
1: ਹੋਰ ਕਿਤੇ ਗਾਵਣ ਸੇ ਮੈਂ ਚਿਤਨਾਵ ਨਾਨਕ ਕਿਆ ਵਿਚਾਰੇ
0: ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ
1: ਹੈਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਚਾਏ
0: ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ
1: ਕਰ ਕਰ ਵੇਖੇ ਕੀਤਾ ਆਪਣਾ ਜਿਤਿਸਤੀ ਵੜਿਆਈ
0: ਜੋ ਤਿਸ ਭਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਏ ਮੁੰਡਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਭੂਤ
1: ਕਾਲ ਕੁਆਰੀ ਕਾਇਆ ਜੁਗ ਦੰਡਾ ਪ੍ਰਤੀਤ
0: ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗਜੀਤ
1: ਆਦੇਸ ਤਿਸੇ ਆਦੇਸ ਆਦ ਨੀਲ ਅਨਾਦ ਰਾਤ ਜੁਗ ਜੁਗ ਏਕੋ ਵੇਸ
0: ਭਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜ ਹੈ ਨਾਦ
1: ਨਾਥ ਨਾਥੀ ਸਭ ਜਾ ਕੀ ਰਿਸ ਸਭਰਾ ਸਾਧ
0: ਸੰਜੋਗ ਵਿਜੋਗ ਦੋਇ ਕਾਰ ਚਲਾਵ ਹੈ ਲੇਖ ਆਵ ਹੈ ਭਾਗ
1: ਆਦੇਸ ਤਿਸੇ ਆਦੇਸ ਆਦ ਨੀਲ ਅਨਾਦ ਨਾਦ ਜੁਗ ਜੁਗ ਏਕੋ ਵੇਸ
0: ਏਕਾ ਮਾਈ ਜੁਗਤ ਵਿਆਈ ਤਿੰਨ ਚਲੇ ਪ੍ਰਵਾਨ
1: ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ
0: ਜਿਵ ਤਿਸ ਭਾਵੈ ਤਵੈ

0: ਸਰਮ ਖੰਡ ਕੀ ਬਾਣੀ ਰੂਪ
1: ਬਹੁਤ ਅਨੂਪ
0: ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ ਜਿਥੇ ਘੜੀਐ ਸੁਰਤ ਮਤ ਮਨ ਬੁੱਧ
1: ਘੜੀਐ ਸੁਰਾ ਸਦਾ ਕੀ ਸੁਰਤ
0: ਕਰਮ ਖੰਡ ਕੀ ਬਾਣੀ ਜੋਰ
1: ਹੋਰ ਨਾ ਕੋਈ ਹੋਰ
0: ਜਿਥੇ ਜੋਧ ਮਹਾਬਲ ਸੂਰ
1: ਰਾਮ ਰਿਹਾ ਭਰਪੂਰ
0: ਜਿਥੇ ਸੀਤੋ ਸੀਤਾ ਮਹਿਮਾ ਮਾਹੇ
1: ਰੂਪ ਨਾ ਕਥਨ
0: ਨਾ ਉਹ ਮਰੇ ਨਾ ਠਾਗੈ ਜਾਹੇ
1: ਜਿਨਕੇ ਰਾਮ ਸੇ ਮਨ ਮਾਏ
0: ਜਿਥੇ ਭਗਤ ਵਸਹਿ ਕਹਿ ਲੋ
1: ਸੱਚ
0: ਖੰਡ ਵਸੈ ਨਿਰੰਕਾਰ ਜਿਥੈ ਖੰਡ ਮੰਡਲ ਵਰ ਭੰਡ ਜਿਥੈ ਲੋ ਵਲੋ ਆਕਾਰ ਵੇਖੈ ਵਿਖਸੈ ਕਰ ਵਿਚਾਰ ਜਤ ਪਹਾਰਾ ਧੀਰਜ ਸੁਣਿਆਰ ਪਉ ਖਲਾ ਅਗਨ ਤਪਤਾਓ
1: ਭਾਂਡਾ ਪਾਓ ਅੰਮ੍ਰਿਤ ਤਿਰਟਾਲ
0: ਘੜੀਐ ਸ਼ਬਦ ਸਚੀ ਟਕਸਾਲ

0: ਦੇਖ ਕਉ ਕਹਿ ਨਾ ਸਕਤ ਕਹੇ
1: ਅਚਾਲ ਮੂਰਤ ਅਨੁਭਵ ਪ੍ਰਕਾਸ਼ ਮੈਂ ਤੋਜ ਗਹਿਜਾ
0: ਕੋਟ ਇੰਦਰ ਇੰਦਰਾਣ ਸਾਹੇ ਸਹਾਣ ਗਣਿਜੈ
1: ਪਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਤ
0: ਤਉ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਣਤ ਸਮਤ
1: ਜੰ ਪ੍ਰਿਆ ਛੰ ਮਸਤੋਂ ਅਕਾਲੇ ਨਮਸਤੋਂ ਕਿਰਪਾਲੇ
0: ਨਮਸਤੰਗ ਰੂਪੇ ਨਮਸਤੰਗ ਅਨੂਪੇ
1: ਨਮਸਤੰਗ ਅਪੇਖੇ ਨਮਸਤੰਗ ਅਲੇਖੇ
0: ਨਮਸਤੰਗ ਕਾਏ ਨਮਸਤੰਗ ਜਾਏ
1: ਨਮਸਤੰਗ ਅਗੰਜੇ ਨਮਸਤੰਗ ਅਪੰਜੇ
0: ਨਮਸਤੰਗ ਨਾਮੇ ਨਮਸਤੰਗ ਠਾਮੇ
1: ਨਮਸਤੰਗ ਅਗਰਮੰਗ ਨਮਸਤੰਗ ਅਤਰਮੰਗ
0: ਨਮਸਤੰਗ ਨਾਮੰਗ ਨਮਸਤੰਗ ਤਾਮੰਗ
1: ਨਮਸਤੰਗ ਜੀਤੇ ਨਮਸਤੰਗ ਪੀਤੇ
0: ਨਮਸਤੰਗ ਵਾਹੇ ਨਮਸਤੰਗ ਟਾਹੇ
1: ਨਮਸਤੰਗ ਨੀਲੇ ਨਮਸਤੰਗ ਨਾਦੇ
0: ਨਮਸਤੰਗ ਛੇਦੇ ਨਮਸਤੰਗ ਗਾਦੇ
1: ਨਮਸਤੰਗ ਗੰਜੇ ਨਮਸਤੰਗ ਪੰਜੇ
0: ਨਮਸਤੰਗ ਦਾਰੇ ਨਮਸਤੰਗ ਪਾਰੇ
1: ਨਮਸਤੰਗ ਸੋਏਕੇ ਨਮਸਤੰਗ ਅਨੇਕੇ
0: ਨਮਸਤੰਗ ਭੂਤੇ ਨਮਸਤੰਗ ਅਜੂਪੇ
1: ਨਮਸਤੰਗ ਕਰਮੇ ਨਮਸਤੰਗ ਨਿਰਭਰਮੇ
0: ਨਮਸਤੰਗ ਦਸੇ ਨਮਸਤੰਗ ਨਿਰਭੇਸੇ
1: ਨਮਸਤੰਗ ਨਾਮੇ ਨਮਸਤੰਗ ਨਿਰਕਾਮੇ
0: ਨਮਸਤੰਗ ਨਿਰਧਾਤੇ ਨਮਸਤੰਗ ਨਿਰਘਾਤੇ
1: ਨਮਸਤੰਗ ਨਿਰਧੂਤੇ ਨਮਸਤੰਗ ਭੂਤੇ
0: ਨਮਸਤੰਗ ਲੋਕੇ ਨਮਸਤੰਗ ਸੋਕੇ
1: ਨਮਸਤੰਗ ਨਿਰਘਾਤੇ ਨਮਸਤੰਗ ਨਮਸਤੰਗ ਰਥਾਪੇ ਨਮਸਤੰਗ ਥਾਪੇ
0: ਨਮਸਤੰਗ ਤ੍ਰਮਾਨੇ ਨਮਸਤੰਗ ਨਿਧਾਨੇ
1: ਨਮਸਤੰਗ ਗਾਹੇ ਨਮਸਤੰਗ ਬਾਹੇ
0: ਨਮਸਤੰਗ ਤ੍ਰਵਰਗੇ ਨਮਸਤੰਗ ਸਰਗੇ
1: ਨਮਸਤੰਗ ਭੋਗੇ ਨਮਸਤੰਗ ਸੁਜੋਗੇ
0: ਨਮਸਤੰਗ ਰੰਗੇ ਨਮਸਤੰਗ ਭੰਗੇ
1: ਨਮਸਤੰਗ ਮੇ ਨਮਸਤ ਸ਼ਰਮੇ
0: ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ
1: ਨਮਸਤੰਗ ਜਾਤੇ ਨਮਸਤੰਗ ਪਾਤੇ
0: ਨਮਸਤੰਗ ਮਜਵੇ ਨਮਸਤਾ ਸਜਵੇ
1: ਦੇਸੰਗ ਦੇਸੇ ਨਮਸਤੰਗ ਭੇਸੇ
0: ਨਮਸਤੰਗ ਨਿਰਵਾਮੇ
1: ਨਮ ਸਰਬ ਕਾਲੇ ਨਮ ਸਰਬ ਦਿਆਲੇ
0: ਨਮ ਸਰਬ ਰੂਪੇ ਨਮ ਸਰਬ ਭੂਪੇ
1: ਨਮ ਸਰਬ ਖਾਪੇ ਨਮ ਸਰਬ
0: ਨਮੋ ਸਰਬ ਕਾਲੇ ਨਮੋ ਸਰਬ ਪਾਲੇ
1: ਨਮ ਸਰਬ ਕਾਲੇ ਨਮ ਸਰਬ ਪਾਲੇ
0: ਨਮਸਤੰਗ ਜਨਮੇ ਨਮਸਤੰਗ ਸੁਬਨਮੇ ਨਮੋ ਸਰਬ ਗਾਉਣੇ
1: ਨਮ ਸਰਬ ਭਾਉਣੇ
0: ਨਮੋ ਸਰਬ ਰੰਗੇ ਨਮੋ ਸਰਬ ਭੰਗੇ
1: ਕਾਲ ਕਾਲੇ ਨਮਸਤਸ ਦਿਆਲੇ
0: ਨਮਸਤੰਗ ਵਰਣੇ ਨਮਸਤੰਗ ਮਰਣੇ
1: ਨਮਸਤੰਗ ਜਰਾਰੰਗ ਨਮਸਤੰਗ ਕਰਤਾਰੰਗ
0: ਨਮੋ ਸਰਬ ਧੰਦੇ ਨਮੋ ਸਤਬੰਦੇ
1: ਨਮਸਤੰਗ ਨਿਰਸਾਕੇ ਨਮਸਤੰਗ ਨਿਰਬਾਕੇ
0: ਨਮਸਤੰਗ ਰਹੀਮੇ ਨਮਸਤੰਗ ਕਰੀਮੇ
1: ਨਮਸਤੰਗ ਅਨੰਤੇ ਨਮਸਤੰਗ ਮਹੰਤੇ
0: ਨਮਸਤੰਗ ਸੁਰਾਗੇ ਨਮਸਤੰਗ ਸੁਹਾਗੇ
1: ਨਮ ਸਰਬ ਸੋਖੰ ਨਮ ਸਰਬ ਪੋਖੰ
0: ਨਮੋ ਸਰਬ ਕਰਤਾ ਨਮੋ ਸਰਬ ਹਰਤਾ
1: ਨਮੋ ਜੋਗ ਜੋਗੇ ਨਮੋ ਭੋਗ ਭੋਗੇ
0: ਨਮੋ ਸਰਬ ਦਿਆਲੇ

0: ਅੰਤਰ ਵਰਗ ਹੈ, ਅਸਰਗ ਹੈ,
1: ਅਨੀਲ ਹੈ, ਅਨਾਦ ਹੈ, ਜੇ ਹੈ, ਜਾਦ ਹੈ,
0: ਅਜਨਮ ਹੈ, ਅਪਰਣ ਹੈ, ਭੂਤ ਹੈ, ਅਪਰਣ ਹੈ,
1: ਗੰਜ ਹੈ, ਭੰਜ ਹੈ, ਝੂਜ ਹੈ, ਝੰਜ ਹੈ,
0: ਅਨੇਕ ਹੈ, ਰਫੀਕ ਹੈ, ਅਤੰਦ ਹੈ, ਅਬੰਧ ਹੈ,
1: ਸੂਜ ਹੈ, ਕਾਲ ਹੈ, ਜਾਲ ਹੈ,
0: ਅਲਾਹ ਹੈ, ਅਜਾਹ ਹੈ, ਅਨੰਤ ਹੈ, ਮਹੰਤ ਹੈ,
1: ਅਲੀਖ ਹੈ, ਨਸੀਖ ਹੈ, ਲੰਬ ਹੈ, ਸੰਭ ਹੈ,
0: ਗਮ ਹੈ, ਜਮ ਹੈ, ਭੂਤ ਹੈ, ਅਛੂਤ ਹੈ,
1: ਲੋਕ ਹੈ, ਸੋਖ ਹੈ, ਕਰਮ ਹੈ, ਭਰਮ ਹੈ,
0: ਅਜੀਤ ਹੈ, ਅਪੀਤ ਹੈ, ਅਬਾਹ ਹੈ, ਅਗਾਹ ਹੈ,
1: ਸਮਾਨ ਹੈ, ਨਿਧਾਨ ਹੈ, ਅਨੇਖ ਹੈ, ਫਰੇਖ ਹੈ, ਭੁਜੰਗ ਪ੍ਰਿਆਸ਼ਨ ਨਮੋ ਸਰਵਮਾਨੇ ਸਮਸਤੀ ਨਿਧਾਨੇ
0: ਨਮੋ ਦੇਵ ਦੇਵੇ ਅਭੇਖੀ ਅਭੇਵੇ
1: ਨਮੋ ਕਾਲ ਕਾਲੇ ਨਮੋ ਸਰਵ ਪਾਲੇ
0: ਨਮੋ ਸਰਵ ਗਾਉਣੇ ਨਮੋ ਸਰਵ ਪਾਉਣੇ।

ਰੂਪ ਰੇਖ ਨਾ ਰਾਗ ਨਾਮ ਕਾਮ ਬਹੀਨ ਭਿਖ ਤੰਗ ਹੂ ਨਾ ਜਾਹੇ।

0: ਕਰਨ ਬਹੀਨ
1: ਲੋਕ
0: ਚੋਦਾ ਕੇ ਬਖੈ ਜਗ ਜਾਪਈ ਜੇ
2: ਜਾਪ
0: ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਪਾਰ
1: ਸਭ ਸਵਰਜ ਸੰਭਵ ਗੜਨ ਭੰਜਨ ਹਾਰ
0: ਕਾਲਹੀਨ ਕਲਾ ਸੰਜਿਤ ਕਾਲ ਪੁਰਖ ਦੇਸ
1: ਧਰਮ ਤਾਮਸ ਪਰਮ ਰਹਿਤ ਭੂਤ ਲਖ ਭੇਸ
0: ਰੰਗ ਨਰੰਗ ਜਗ ਜਾਤ ਪਾਤਨਾ ਨਾਮ
1: ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ
0: ਆਪ ਰੂਪ ਮੀਕ ਨੁਸਤ ਏਕ ਪੁਰਖ ਅਵਧੂਤ
1: ਗਰਭ ਗੰਜਨ ਦੁਸ਼ਟ ਭੰਜਨ ਆਦਿ ਰੂਪ ਸੂਤ
0: ਅੰਗਹੀਨ ਭੰਗ ਨਾਦਮ ਏਕ ਪੁਰਖ ਪਾਰ
1: ਸਰਬ ਲਾਇਕ ਸਰਬ ਘਾਇਕ ਸਰਬ ਕੋ ਪ੍ਰਤਪਾਲ
0: ਸਰਬ ਗੰਤਾ ਸਰਬ ਹੰਤਾ ਸਰਬ ਤੇਨ ਭੇਖ
1: ਸਰਬ ਸਾਸਰਨ ਜਾਨਹੀ ਜਹ ਰੂਪ ਅੰਗਰ ਰੇਖ
0: ਪਰਮ ਵੇਦ ਪੁਰਾਣ ਜਗ ਨੇਤ ਭਾਖਤ ਨਿਤ
1: ਕੋਟ ਸਿਮਰਤ ਪੁਰਾਣ ਸਾਸਰ ਨ ਆਵਹੀ ਬਹੁਚਿਤ
0: ਮਤ ਭਾਰ ਛੰਦ ਤੋ ਪ੍ਰਸਾਦ ਗੁਣ ਗਣ ਉਦਾਰ ਮਹਿਮਾ ਅਪਾਰ
1: ਆਸਨ ਭੰਗ ਉਪਮਾ ਅਨੰਗ
0: ਅਨੁਭਵ ਪ੍ਰਕਾਸ਼ ਨਿਸ ਦਿਨ ਅਨਾਸ
1: ਆ ਜਾਨ ਬਾਹੋ ਏਕ
0: ਰਾਜਾਨ ਰਾਜ ਪਾਲਾਨ ਪਾਨ
1: ਦੇਵਾਨ ਦੇਵ ਉਪਮਾ ਮਹਾਨ
0: ਇੰਦਰਾਨ ਇੰਦਰ ਬਾਲਾਨ ਬਾਲ
1: ਰੰਕਾਨ ਰੰਕ ਕਾਲਾਨ ਕਾਲ
0: ਅਨਭੂਤ ਅੰਗ ਅਭਵ ਅੰਗ
1: ਗਤ ਮਿਤ ਪਾਰ ਗੁਣ ਗਨ ਆਧਾਰ
0: ਮੁਨ ਗਰਭ ਨਾਮ ਨਿਰਭੈ ਨਿਕਾਮ
1: ਅਤਤ ਪ੍ਰਚੰਡ ਮਿਤ ਗਤ ਭੰਡ
0: ਅਲਿਸਿਆ ਕਰਮ ਅਦਿਸਿਆ ਧਰਮ
1: ਸਰਬਾ ਪ੍ਰਣਾਲ ਅਨਡੰਡ ਬਾੜੀਏ
0: ਚਾਹ ਜੀ ਸ਼ਾਂਤ ਦਇ ਪ੍ਰਸਾਦ ਗੋਵਿੰਦੇ ਮੁਕੰਦੇ ਉਦਾਰੇ ਅਪਾਰੇ
1: ਹਰਿ ਅੰਗ ਕਰਿ ਇੰਦਰ ਨਾਮੇ ਅਖਾਮੇ
0: ਭੁਜੰਗ ਪ੍ਰਿਆਸ਼ਨ ਚਤ ਚਕਰ ਕਰਤਾ ਜਤ ਚਕਰ ਹਰਤਾ
1: ਚਤ ਚਕਰ ਦਾਨੇ ਚਤ ਚਕਰ
0: ਜਾਨੇ ਚਤ ਚਕਰਵਰਤੀ ਚਤ ਚਕਰ ਭਰਤੀ
1: ਚਤ ਚਕਰ ਪਾਲੇ ਚਤ ਚਕਰ ਕਾਲੇ
0: ਚਤ ਚਕਰ ਪਾਸੇ ਚਤ ਚਕਰ ਵਾਸੇ
1: ਚਤ ਚਕਰ ਮਾਨੇ ਚਤ ਚਕਰ ਦਾਨੀਆ
0: ਚਾਰੀ ਛੰਦ ਨ ਸਤਰਾ ਨ ਮਿਤਰਾ ਨ ਪਰਮ ਨ ਪਿਤਰਾ
1: ਨ ਕਰਮ ਨ ਕਾਇ ਜਨਮ ਨ ਜਾਏ
0: ਨ ਚਿਤਰਾ ਨ ਮਿਤਰਾ ਹੈ ਨ ਚਿਤਰਾ ਨ ਮਿਤਰਾ ਪਰੇ ਹੈ ਪਵਿੱਤਰ
1: ਤਿਥੀ ਸੈ ਦੀ ਸੈ ਦਰਸਾ ਕਰਸਾ
0: ਭਗਵਤੀ ਸ਼ਾਂਤ ਪ੍ਰਸਾਦ ਕਥ ਦੇ ਕਿਆ ਛਿਜ ਦਿਸੈ ਕਿਆ ਵਿਸ਼ ਵਿਸੈ
1: ਕਿਆ ਗੰਜ ਕਰਮੈ ਕਿਆ ਪੰਜ ਕਰਮੈ
0: ਕਿਆ ਵਿਜ ਲੋਕ ਕਿਆ ਦਿਤ ਸੋ
2: ਕਿਆ ਦੁਖ ਪਰਮੈ ਕਿ ਵਿਭੂਤ ਕਰਨਾ

ਕਲਮ ਹੈ ਤੁਮਾਮ ਰਜੂ ਹੈ ਗਰੀਬ ਉਸ ਕਸਤਾ ਗਰੀਬ।

0: ਤੀਰਥ ਕਰਮ
1: ਹਰ
0: ਬੋਲ ਬਣਾ ਛੰਦ ਤਵਾ ਪ੍ਰਸਾਦ ਕਰਨਾਲਿਆ ਹੈ ਅਰਕਾਲਿਆ ਹੈ
1: ਖੰਡਲ ਹੈ ਮਹਿ ਮੰਡਲ ਹੈ
0: ਜਗਤੇਸ਼ਵਰ ਹੈ ਪਰਮੇਸ਼ਵਰ ਹੈ
1: ਕਲ ਕਾਰਨ ਹੈ ਸਭ ਬਾਰਨ ਹੈ
0: ਤਿਰਥ ਕੇ ਧਨ ਹੈ ਜਪ ਕੇ ਕਰਨ
1: ਹੈ ਜਗ ਜਾਣਿਆ
0: ਸਰਬੰਗ ਭਰ ਹੈ ਸਰਬੰਗ ਕਰ ਹੈ
1: ਸਰਬਾਸਿਆ ਹੈ ਸਰਬਨਾਸਿਆ ਹੈ
0: ਕਰੁਣਾਕਰ ਹੈ।

0: ਕਛਰੀ ਛੰਦ ਅਜੈ ਅਲੈ ਅਭੈ ਅਵੈ
1: ਭੂ ਅਜੂ ਅਨਾਸ ਅਕਾਸ
0: ਗੰਜ ਅਪੰਜ ਅਲਖ ਅਪਖ
1: ਅਕਾਲ ਦਿਆਲ ਲੇਖ ਭੇਖ
0: ਨਾਮ ਅਕਾਮ ਅਗਾਹ ਅਟਾਹ
1: ਅਨਾਥੇ ਪ੍ਰਮਾਥੇ ਅਜੋਨੀ ਅਮੋਨੀ
0: ਨਰਾਗੇ ਨਰੰਗੇ ਨਰੂਪੇ ਨਰੇਖੇ
1: ਅਕਰਮੰਗ ਪਰਮੰਗ ਗੰਜੇ ਅਲੇਖੇ
0: ਭੁਜੰਗ ਪ੍ਰਿਆ ਸੰ ਮਸਲ ਪ੍ਰਣਾਮੇ ਸਮਸਲ ਪ੍ਰਣਾਸੇ
1: ਅਗੰਜਲ ਨਾਮੇ ਸਮਸਲ ਨਿਵਾਸੇ
0: ਨਿਕਾਮ ਵਿਭੂਤੇ ਸਮਸਲ ਸਰੂਪੇ
1: ਕਰਮੰਗ ਪ੍ਰਣਾਸੀ ਸਧਰਮੰਗ ਵਿਭੂਤੇ
0: ਚਤੁਰ ਚਕਰਵਰਤੀ ਚਤੁਰ ਚਕਰ

0: ਪਛੜੇ ਸਭ ਦੇਸ ਦਸਾਨ ਕੋ ਪਾਚੇ ਤਾਂ ਢੋਲ ਮਦਰੰਗ ਨਗਾਰੇ
1: ਗੁੰਜਤ ਗੋੜ ਗਜਾਨ ਕੇ ਸੰਗਤ ਹਿੰਸਠੀ ਹੈ ਰਾਜ ਜਾਰੇ
0: ਭੂਤ ਭਵੇਕ ਪਵਾਨ ਕੇ ਭੂਪਤ ਕੌਣ ਗਣੇ ਨੇ ਜਾਤ ਵਿਚਾਰੇ
2: ਸ੍ਰੀ ਪਤ ਸ੍ਰੀ ਭਗਵਾਨ ਜੀਵਨ ਅੰਤ ਕੋ ਅੰਤ ਕੇ ਧਾਮ ਸਦਾਰੇ
0: ਕੀਤ ਨਾਨ ਦਿਆਦਮ ਦਾਨ ਸੁਸੰਜਨ ਨੇਮ ਅਨੇਕ ਵਿਸੇਖੇ
2: ਵੇਦ ਪ੍ਰਾਣ ਕਦੇਵ ਕਰਾਨ ਜਮੀ ਜਵਾਨ ਸਵਾਨ ਕੇ ਪੇਖੇ
0: ਕੌਣ ਹਰ ਜਤੀ ਜਤਾਰ ਸਭੇ ਸੋ ਵਿਚਾਰ ਹਿਜਾਰ ਕੇ ਦੇਖੇ
2: ਸ੍ਰੀ ਭਗਵਾਨ ਪਜੇਵਨ ਭੂਪਤ ਏਕ ਰਤੀਵੇ
1: ਏਕ ਨ ਲਿਖੇ
0: ਸੋਤ ਸਪਾਤ ਰੰਤ ਤੋ ਬਾਸ ਸੋ ਸਾਚ ਸੁਨਾ ਦਰਜਾਨ ਤਲੇ
1: ਭਾਰੀ ਗੁਮਾਨ ਪਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲੇਂਗੇ
0: ਦੋਰ ਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲੇ
1: ਸ੍ਰੀ ਪਤ ਸ੍ਰੀ ਭਗਵਾਨ ਕੇ ਬਾਬ ਬਿਨ ਤਿਆਗ ਜਹਾਂ ਮੈਦਾਨ ਚਲੇਂਗੇ
0: ਵੀਰ ਅਪਾਰ ਵੱਡੇ ਪਿਆਰ ਅਪਚਾਰੇ ਸਾਰ ਕੇ ਤਾਰ ਪਿਛਈਆ
1: ਤੋਰ ਦੇਸ ਮਲਿੰਦ ਮਵਾਸਨ ਮਾਤੇ ਦਰਜਾਨ ਕੇ ਮਾਨ ਮਲਈਆ
0: ਗਾੜੇ ਗਰਾਨ ਕੇ ਤੋਰਨ ਹਾਰ ਸੋ ਬਾਤਨ ਹੀ ਚਕ ਚਾਰ ਲਵਈਆ
1: ਸਾਹਿਬ ਸ੍ਰੀ ਸਭ ਕੋ ਸੁਰਨਾਇ ਕਜਾ ਕੇ ਕਨੇਕ ਨੋ ਏਕ ਦਈਆ
0: ਦਾਨ ਦੇ ਫਨੇਤ ਨੇ ਸਾਚਰ ਪੂਤ ਪਵੇਕ ਪਵਾਨ ਜਪੈਂਗੇ
1: ਜੀਵ ਜਿਤੇ ਜਲ ਮੈਂ ਥਲ ਮੈਂ
2: ਪਲ ਕੀ ਪਲ ਮੈਂ ਸਭ ਥਾਪਤ ਫੈਂਗੇ
0: ਬੁਨ ਪ੍ਰਤਾਪਨ ਬਾੜ ਜੈਤ ਤੁਨ ਪਾਪਨ ਕੇ ਬਹੁ ਪੁੰਜ ਖਪੈਂਗੇ
2: ਸਾਧ ਸਮੂਹ ਪ੍ਰਸੰਨ ਫਿਰੈ ਜੋ ਸਤ ਸਭੈ ਅਵਲੋਕ ਚਪੈਂਗੇ
0: ਮਾਨਵ ਇੰਦਰ ਕੋ ਜਿੰਦਰ ਨਿਰਦਾਇ ਪਜੋਂਤ ਰੋਕੋ ਰਾਜ ਕਰੇਂਗੇ
2: ਕੋਟ ਸਨਾਨ ਗਜਾਇ ਕਦਾਨ ਅਨੇਕ ਸੰਭਵ ਸਾਜ ਬਰੈਂਗੇ
0: ਬ੍ਰਹਮ ਮਹੇਸਰ ਬਿਸਨ ਸੱਚੀ ਪਤ ਅੰਤ ਫਸੇ ਜਮ ਫਾਸ ਪਰੇਂਗੇ
2: ਜੇ ਨਰ ਸ੍ਰੀ ਪਾਠੇ
1: ਪ੍ਰਸਾਦ ਪੰਤੇ ਨਰ
2: ਨਾ ਦੇ ਦਰੰਗੇ
0: ਕਾ ਪਿਓ ਜੋ ਦੋ ਲੁਚੇ ਮੂਤ ਕੈ ਬੈਠ ਰਿਓ ਭਗਤਾਨ ਲਗਾਇਓ
2: ਨਾਥ ਫਰਿਓ ਲੈ ਸਾਥ ਸਮੁੰਦਰ ਲੋਗਿਓ ਪਰ ਲੋਗ
1: ਗਵਾਇਓ
0: ਨਾਥ ਫਰਿਓ ਲੈ ਪਾਸ ਕਿਓ ਬਿਖਾਨ ਸੋ ਬੈਠ ਕੇ ਐਸੀ ਹੀ ਐਸੇ ਸੋ ਬੈਸ ਬਤਾਇਓ
2: ਸਾਜ ਕਹੋ ਸੁਨ ਲੈ ਹੋ ਸਬੈਜਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ
1: ਕੋ ਪੂਜਨ ਤਾਇਓ

0: ਕਹਿ ਦੋਸ਼ ਦੁੱਖ ਹੋਏ ਬੜੇ
1: ਜਵਨ ਪਗ ਪਰੇ ਤਿਹਾਰੇ
0: ਕੀ ਕਹਿ ਤੁਮ ਸੰਕਟ ਸਭ ਤਾਰੇ
1: ਜੋ ਕਾਲ ਕੋਇ ਗੁਬਾਰ ਧਿਆ ਹੈ
0: ਤਾਂ ਕੇ ਕਾਲ ਨਿਕਣੇ ਆਇਆ ਹੈ
1: ਅੱਛਾ ਹੋਏ ਤਾਏ ਸਭ ਕਾਲਾ
0: ਦੁਸ਼ਟ ਅਦਿਸ਼ਟ ਰਹਿ ਤਤਕਾਲਾ
1: ਮੇਰੇ ਪਾਦਰਸਤ ਤਨ ਜਾਹੇ ਨੇ ਹਰ ਹੂੰ
2: ਆਕੇ ਤਾਪ ਤਨਕ ਮੋਹ ਹਰਿਓ
1: ਰਿਧ ਸਿਧ ਕਰਮੋ ਸਭ ਹੋਈ
0: ਦੁਸ਼ਟ ਛਾ ਸਕੇ ਨ ਕੋਈ
1: ਇਹ

0: ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਸਚੇ
1: ਨਾਮ ਨਾਮ ਮੇਰਾ ਆਧਾਰੋ
0: ਸਾਚ ਨਾਮ ਮੈਦਾਨ ਮੇਰਾ ਜੰਬਕਾ ਸਭ ਗਵਾਈ
1: ਕਰ ਸਾਧ ਸੁਖਮਣ ਆਏ ਵਸਿਆ ਜਨ ਇੱਛਾ ਸਭ ਪੁਜਾਈਆ
0: ਸਦਾ ਕੁਰਬਾਨ ਕੀਤਾ ਗੁਰੂ ਬੇਟੋ ਜਿਸ ਦੀਆਂ ਇਹ ਵਡਿਆਈਆਂ
1: ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸੱਚਾ ਨਾਮ ਮੇਰਾ ਆਧਾਰੋ
0: ਵਾਜੇ ਪੰਜ ਸ਼ਬਦ ਕਰ ਸੁਭਾਗੇ ਸੁਭਾਗੇ ਸ਼ਬਦ ਵਾਜੇ ਅਖਲਾ

0: ਆਨੰਦ ਹੈ ਆਨੰਦ ਗੁਰ ਤੇ ਜਾਇਆ
1: ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ
0: ਪਾਵੇ ਤਾਂ ਸੋ ਜਾਂਦੇ ਜਿਸਨੂੰ ਹੋਰ ਕਿਆ ਕਰੇ ਵਿਚਾਰਿਆ
1: ਇੱਕ ਭਰਮ ਭੁਲੇ ਇੱਕ ਨਾਮ ਲਾਗ ਸਵਾਰਿਆ
0: ਗੁਰਪ੍ਰਸਾਦੀ ਮਨ ਪਿਆ ਮਿਲ ਜਿੰਨਾ ਗੁਰਪ੍ਰਸਾਦੀ ਮਨ ਪਿਆ ਨਿਲਮਿਲ ਜਿੰਨਾ ਭਾਣਾ ਪਾਵੇ
1: ਕਹਿਆ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ
0: ਆਵੋ ਸੰਤ ਪਿਆਰਿਓ ਕਥ ਕੀ ਕਰੇ ਕਹਾਣੀ।

0: ਚਤੁਰਾਈ
1: ਨਾ ਪਾਇਆ ਕਿਨੇ ਤੂੰ ਸੁਨ ਮਨ ਮੇਰਿਆ
0: ਮਾਇਆ
1: ਤੋਂ ਮੋਹਣੀ ਤਨਾ ਕੀਤੀ ਜਿੰਤ ਗਾਲੀ ਪਾਇਆ
0: ਮਿੱਠਾ ਲਾਇਆ
1: ਕਹਿ ਨਾਨਕ ਮਨ ਚੰਚਲ ਚਿਤਰਾਈ ਕਿਨਾ ਨਾ ਪਾਇਆ
0: ਹੇ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ
1: ਇੱਕ ਟਾਮ ਤੁਝੇ ਦੇਖਦਾ ਚੱਲੇ ਨਾ ਹੀ ਤੇ

0: ਜੇ ਤੂੰ ਚਲਾਏ ਤੇ ਚਲੇ ਜਿੰਨਾ ਮਾਰਗ ਪਾਵੇ
1: ਕਰ ਕਿਰਪਾ ਤੇ ਨਾਮ ਲਾਏ
2: ਹਰ ਹਰ ਰੂਪ
1: ਸਦਾ ਧਿਆਏ
0: ਜਿਸਨੂੰ ਕਥਾ ਸੁਣਾਏ ਆਪਣੀ ਸਾਈ ਗੁਰਦੁਆਰੇ ਸੁ ਪਾਵੇ
2: ਹੇ ਨਾਨਕ ਸੱਚੇ ਸਾਹਿਬ ਜੋ ਪਾਵੇ ਤੇ ਵਿੱਚ ਲਾਏ
0: ਇਹ ਉਸ ਵੇਲਾ ਸ਼ਬਦ ਉਹ

0: ਸ਼ਬਦ ਹੋਏ ਲੋ ਸਤਿਗੁਰੂ ਸੁਣਾਇਆ
1: ਪਵਿੱਤ ਹੋਏ ਸਹਿਜ ਰਾਜਨੀ ਹਰ ਧਿਆਇਆ
0: ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ
1: ਪਵਿੱਤ ਮਾਤਾ ਪਿਤਾ ਕਟਾਮ ਸਹਿਤ ਸਿਓ ਪਵਿੱਤ ਸੰਗਤ ਸੁਪਾਈਆ
0: ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ
1: ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਧਿਆਇਆ
0: ਸਹਿਜ ਉਪਜੇ ਸਹਿਜ

0: ਮਖਨ ਹੋਟ ਹੈ ਕੋਈ ਪੁੱਛੋ ਬਵੇਕਿਆ ਜਾਏ
1: ਅਨੇਕ ਜੁਨੀ ਭਰ ਮੈਂ ਆਵੇ ਮੇਰੇ ਸਤਿਗੁਰ ਮੁਕਤ ਨਾ ਪਾਏ
0: ਫਿਰ ਮੁਖ ਪਾਏ ਲਾਗ ਜਾਨੀ ਸਤਿਗੁਰ ਸ਼ਬਦ ਸੁਣਾਏ
1: ਕਹਿ ਨਾਨਕ ਵਿਚਾਰ ਦੇਖੋ ਮੇਰੇ ਸਤਿਗੁਰ ਮੁਕਤ ਨਾ ਪਾਏ
0: ਆਵੋ ਸਿੱਖ ਸਤਿਗੁਰੂ ਕੇ ਪਿਆਰੋ ਆਵੋ ਸੱਚੀ ਬਾਣੀ
1: ਬਾਣੀ ਦਾ ਗਾਓ ਗਰੀ ਗੁਰੂ ਕੇਰੀ ਬਾਣੀ ਆਸਰ ਬਾਣੀ
0: ਜਿਕਨੋ ਦਾ ਕਰਮ ਹੋਵੇ ਤਾਂ ਤਿੰਨਾ ਸੁਣੀ
1: ਪੀਓ ਅੰਮ੍ਰਿਤ ਸਦਾ ਰਹੇ ਹਰ ਰੰਗ ਜਪਿਓ ਸਾਰੰਗ ਪਾਣੀ
0: ਕਹਿ ਨਾਨਕ ਸਦਾ ਗਾਓ ਇਹ ਸੱਚੀ ਬਾਣੀ
1: ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ
0: ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ
1: ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਬਖਾਣੀ ਮਾਇਆ ਬੋਲਣ ਪਏ ਬਾਣੀ
0: ਕਹਿ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ
1: ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਜਗਾਓ
0: ਸ਼ਬਦ ਰਤਨ ਜਿਤਮਨ ਲਾ ਗਿਆ ਆਇਓ ਹੋ ਸਮਾਓ
1: ਸਭ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਓ
0: ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬਜਾਏ
1: ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿੱਤ ਜੜਾਓ
0: ਸਕਤਾਪ ਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ
1: ਹੁਕਮ ਵਰਤਾਏ ਆਪੇ ਖੈ ਗੁਰਮੁਖ ਕਿਸੈ ਬਜਾਏ
0: ਚੋੜਾ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ
1: ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਕਿਸੇ ਹੋ ਲਿਵਲਾਏ
0: ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬਜਾਏ
1: ਸਿਮਰਤ ਸਾਸਤ ਮਨ ਭਾਵ ਵਿਚਾਰ ਦੇ ਤੱਤਾ ਸਾਰ ਨਾ ਜਾਣੀ
0: ਤੱਤਾ ਸਾਰ ਨਾ ਜਾਣੀ ਗੁਰੂ ਬਾਜੋ ਤੱਤਾ ਸਾਰ ਨਾ ਜਾਣੀ
1: ਇਹ ਗੁਣੀ ਸੰਸਾਰ ਭ੍ਰਮ ਸਤਾ ਸਤਿਆ ਰਹਿਣ ਵਿਹਾਨੀ
0: ਗੁਰ ਕਿਰਪਾ ਸੇ ਸੇਜਨ ਜਾਗੇ ਜਿਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਪਾਵੇ
1: ਕਹਿ ਨਾਨਕ ਸੋ ਤਤ ਭਾਵੇ ਜਿਸ ਨੂੰ ਮਨ ਦਿਨ ਹਰ ਦੇ ਲਾਗੇ ਜਾਗਤ ਰਹਿਣ ਵਿਹਾਨੀ
0: ਮਾਤਾ ਕੇ ਉਦਰ ਮੈਂ ਪਟਪਾਲ ਕਰੇ ਸੋ ਕਿਉ ਮਨ ਵਿਸਾਰੀ ਹੈ
1: ਮਨ ਕੇ ਵਿਸਾਰੀ ਹੈ ਵਰਦਾਤਾ ਜੇ ਅਗਰ ਮੈਂ ਆਹਾਰ ਪਹੁੰਚਾਵੇ
0: ਉਸ ਨੂੰ ਕਿਉ ਪੋਇਆ ਸਕੀ ਜਿਸ ਨੂੰ ਆਪ

0: ਪਾਇਆ ਜਾਏ ਕਿ ਸਭ ਟੋਰੇ ਲੋਕ ਬਿਲ ਲਾਏ
1: ਐਸਾ ਸਤਿਗੁਰ ਜੇ ਮਿਲੇ ਜਿਸ ਨੂੰ ਅਸਰ ਸੌਂਪੀਐ ਵਿੱਚ ਆਪ ਵਿੱਚੋ ਆਪ ਜਾਏ
0: ਜਿਸ ਤੋਂ ਜੀਉ ਤਿਸ ਮਿਲ ਰਹੇ ਹਰ ਵਸੈ ਮਨ ਆਏ
1: ਹਰ ਆਪ ਮੁਲਕ ਹੈ ਭਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ
0: ਹਰ ਰਾਸ ਮੇਰੀ ਮਨ ਮਨ ਜਾ ਹਰ ਰਾਸ ਮੇਰੀ ਮਨ ਮਨ ਜਾ ਸਤਿਗੁਰ ਤੇ ਰਾਸ ਜਾਣੀ।

0: ਕ੍ਰਿਸ਼ਨਾ ਤੂੰ ਅੰਦਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ
1: ਪਿਆਸ ਨਾ ਜਾਏ ਹੋਰ ਪੱਲੇ ਨਾ ਪਾਏ
0: ਹਰਸ ਪਾਏ ਪੱਲੇ ਪੀਏ ਹਰਸ ਬੋਰ ਨਾ ਤਸ਼ਨਾ ਲਾਗੇ
1: ਆਏ ਹਰਸ ਕਰਕੇ ਪਾਈਏ ਸਤਿਗੁਰ ਮਿਲਿਆ ਜਿਸ ਆਏ
0: ਕਹਿ ਨਾਨਕ ਘੋਰ ਅੰਦਰਸ ਵਿਸੇ ਜਾ ਹਰ ਵਸੇ ਬਣਿਆ ਹੈ
1: ਇਹ ਸਰੀਰਾ ਮੇਰਾ ਤਮੈ ਜੋਤ ਕੀਤਾ ਤੂੰ ਜਗ ਮੈਂ ਆਇਆ
0: ਜੋਤ ਕੀ ਤੁਦ ਵਿੱਚ ਜਾ ਤੂੰ ਜਗ

ਜੋਤਰੀ ਹਰ ਬਿਨ ਅਵਰ ਨਾ ਦੇਖੋ।

0: ਪਵਿੱਤਰ ਹੋ ਸੱਚਾ ਸੁਣਿਆ ਨੂੰ ਪਠਾਏ
1: ਗੁਫਾ ਅੰਦਰ ਰੱਖ ਕੇ
0: ਦੁਆਰੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ
1: ਗੁਰਦੁਆਰੇ ਲਾਏ ਪਾਵਨੀ ਸੁਣਾ ਦਸਵਾ ਦੁਖਾ ਦਿਖਾਇਆ
0: ਰੋਗ ਸੰਤਾ ਪੇਤਰੇ ਸੁਣੀ ਸੁਚੀ ਬਾਣੀ
1: ਸੰਤ ਸਾਜਨ ਪੈ ਸਸੇ
0: ਪੂਰੇ ਗਿਰਤੇ ਜਾਣੀ ਸੰਤੇ
1: ਪਨੀ ਕਹਿਤੇ ਪਵਿੱਤ

ਕੁਰਬਾਨੀ ਵਾਹਿਗੁਰੂ ਇੱਕ ਓਵੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹਿ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲੈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੈ ਹੋਏ ਸਹਾਇ ਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਘਰ ਨਾਨਕ ਆਵੈ ਥਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਦੀ ਜਾਗਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਜ ਦਾ ਧਿਆਨ ਧਰ ਕੇ ਬੋਲੋ ਜੀ ਪੰਜ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀ ਮੁਕਟਿਆਂ ਹਟਿਆਂ ਜਪਿਆਂ ਤਪਿਆਂ ਜਿਨ੍ਹਾਂ ਤੇਰਾ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਏ ਤੇਗ ਵਾਈ ਦੇਖ ਕੇ ਅੰਡਿਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬਣ ਬਣ ਕਟਵਾਏ ਖੋਪੜੀਆਂ ਲਹਾਈਆਂ ਚਰਖੜੀਆਂ ਦੇ ਚੜੇ ਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵੰਗ ਨਿਭਾਏ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜੀ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਹਾਂ ਰਿਸ਼ਾ ਰਿਆਇਤ ਤੇਗ ਤੇਗ ਫਤਿਹ ਬਿਰਦ ਕੀ ਪੈਚ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਪਾਲੇ ਬੋਲਣਾ ਜੀ ਹੇ ਵਾਹਿਗੁਰੂ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੋ ਦਾਨ ਭਰੋਸਾ ਦਾਨ ਦਾਨਾ ਸੇ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਚੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਤਿਗੁਰੂ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤਾ ਰਾਖਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਤੇ ਸਦਾ ਸਹਾਇਤਾ ਧਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਕੋਈ ਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀ ਦਾਤ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੇ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਔਰਤ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਜੀ ਆਪ ਜੀ ਦੇ ਹਜ਼ੂਰ ਆਪ ਜੀ ਦੇ ਬੱਚੇ ਨੇ ਪੰਜ ਬਾਣੀਆਂ ਦੇ ਨਿਤਨੇਮ ਕੀਤੇ ਹਨ ਬਾਣੀ ਪੜ੍ਹਦੇ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ ਨੇ ਆਪ ਅਣਜਾਣ ਬੱਚੇ ਸਮਝ ਕੇ ਮਾਫ਼ ਕਰ ਦੇਣਾ ਜੀ ਅੱਗੇ ਤੋਂ ਸਮਰਥ ਬਖਸ਼ਣੀ ਜੀ ਪਿਛਲੇ ਉਗਮ ਬਖਸ਼ ਲਈ ਪ੍ਰਭ ਅੱਗੇ ਮਾਰਗ ਪਾਵੇ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਖ ਸਜਾ ਕੇ ਹਾਜ਼ਰ ਹੈ ਕਰੀ ਪੱਕ ਸਾਹ ਸੋਚ ਪਵਿੱਤਰਾ ਹੁਨਰਾਵਾ ਭੋਗ ਹੈ ਰਾਏ ਆਪ ਜੀ ਦਾ ਭੋਗ ਲੱਗਿਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ ਜੋ ਜੋ ਛਕੇ ਸੋ ਆਪ ਜੀ ਦਾ ਪਵਿੱਤਰ ਨਾਮ ਜਪੇ ਹੁਣ ਆਪਣਾ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ ਸਰਬ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਰੇ ਜਿਨ੍ਹਾਂ ਮੇਰੇ ਆਪ ਜੀ ਦਾ ਨਾਮ ਜਿਤ ਆਵੇ ਨਾਨਕ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਅੱਗੇ ਪਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ

ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਾਧਨਾ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੁਨੀ ਸਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਵੀ ਸੱਚ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

0: ਸਾਹਿਬੇਸ਼ ਨਾਨਕ ਹੋਸ਼ੀ ਈਸ਼ਰ ਆਦਿ ਗੁਰ ਏਨ ਜੁਗਾਦ ਗੁਰ ਏਨ ਸਤ ਗੁਰ ਏਨ ਸ੍ਰੀ ਗੁਰਦੇਵ ਏਨ ਸੋਗ ਮਹੱਲਾ ਪੰਜ ਤੇਰਾ ਕੀਤਾ ਜਾਤੋ ਨਾ ਮੈਨੂੰ ਯੋਗ ਕਿਤੋ ਮੈਂ ਨਿਰਗੁਣ ਆਰੇ ਕੋ ਗੁਣ ਆਪੇ ਤਰਸ ਪਿਓ ਤਰਸ ਪਿਆ ਮੈਂ ਰਹਿਮਤ ਹੋ ਸਤ ਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੋ ਤਨ ਮਨ ਥੀਵੇ ਹਰਿਆ ਮਾਝ ਮਹੱਲਾ ਪੰਜਾ ਚੁੱਪ ਦੇ ਘਰ ਪਹਿਲਾ ਮੇਰਾ ਮਨ ਲੋਚੇ ਗੁਰ ਦਰਸ਼ਨ ਤਾਂ ਬਿਲਪ ਕਰੇ ਚਾ ਤ੍ਰਿਕੀ ਤ੍ਰਿਖਾ ਨ ਉਤਰੇ ਸ਼ਾਂਤ ਨਾਮ ਬਿਨ ਦਰਸ਼ਨ ਸੰਤ ਪਿਆਰੇ ਜੀ ਹੋ ਘੋਲੀ ਜੋ ਘੋਲ ਕਮਾ ਗੁਰ ਦਰਸ਼ਨ ਸੰਤ ਪਿਆਰੇ ਜੀਉ ਰਹਾ ਤੇਰਾ ਮੁੱਖ ਸੁਹਾਵਾ ਜੀਉ ਸਹਿਜ ਧੁਨ ਬਾਣੀ ਚਿਰ ਹੋਆ ਦੇਖੇ ਸਾਰੰਗ ਪਾਣੀ ਧਨ ਸੁਭ ਦੇਹ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮਰਾਰੇ ਜੀ ਹੋ ਘੋਲੀ ਹੋ ਘੋਲ ਕਮਾਏ ਗੁਰ ਸੱਜਣ ਮੀਤ ਮਰਾਰੇ ਜੀਉ ਰਹਾ ਇਹ ਘੜੀ ਨਾ ਮਿਲ ਤੇਰਾ ਗੱਲ ਜੁਗ ਹੋਤਾ ਹੁਣ ਕਦ ਮਿਲੀਏ ਪ੍ਰੇਰਿਤ ਭਗਵੰਤ ਮੈਂ ਰਹਿਣ ਨਾ ਬਿਹਾਵੇ ਨੀਂਦ ਨਾ ਆਵੇ ਬਿਨ ਦੇਖੇ ਗੁਰ ਦਰਬਾਰੇ ਜੀ ਹੋ ਘੋਲੀ ਜਿਓ ਘੋਲ ਕਮਾਈ ਤੇ ਸੱਚੇ ਗੁਰ ਦਰਬਾਰੇ ਜਿਉ ਰਹਾ ਭਾਗ ਹੋਆ ਗੁਰ ਸੰਤ ਮਿਲਾ ਪ੍ਰਭ ਅਵਨਾਸ਼ੀ ਘਰ ਮੈਂ ਪਾਏ ਸੇਵ ਕਰੀ ਪਰ ਜਸਨ ਵਿਛੜੋ ਜਨ ਨਾਨਕ ਦਾਸ ਤੁਮਾਰੇ ਹੋ ਘੋਲੀ ਜਿਓ ਘੋਲ ਕਮਾਈ ਜਨ ਨਾਨਕ ਦਾਸ ਤੁਮਾਰੇ ਹੋ ਘੋਲੀ ਜਿਓ ਘੋਲ ਕਮਾਈ ਜਨ ਨਾਨਕ ਦਾਸ ਤੁਮਾਰੇ ਧੰਨ ਧੰਨ ਮੇਰੇ ਪਿਆਰੇ ਗੁਰੂ ਨਾਨਕ ਦੇਵ ਤੂੰ ਹੀ ਨਿਰੰਕਾਰ ਤੂੰ ਸਦਾ ਸਲਾਮਤ ਨਿਰੰਕਾਰ ਤੂੰ ਠਾਕੁਰ ਉੱਚ ਭਗਵਾਨ ਨਾਨਕੀ ਪ੍ਰਭੇ ਆਪਣੀ ਭਗਤੀ ਲਾਏ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਬਾਬਾ ਨਾਨਕ ਸਾਹਿਬ ਜੀ ਮਹਾਰਾਜ ਕੋਟ ਕੋਟ ਪੰਨਾ ਭੁਲਚੁਕ ਮਾਫ ਤੇ ਚੰਨ ਬਹੁਤ ਬਹੁਤ ਧੰਨਵਾਦ ਨਾਨਕ ਨਾਮ ਚੜ੍ਹਦੀ ਕਰੀ ਤੇਰੇ ਭਾਣੇ ਸਵਾਦਾ ਉੱਠ ਗਈ ਸਵਾ ਮਲੇਸ਼ੀ ਘਰ ਹੁੰਦਾ ਪਸਾ ਡਾਂਕਾ ਬਾਜੇ ਫਤਿਹ ਨਿਰੰਕਾਰ ਨਾਨਕ ਗੁਰੂ ਜਗਮਾ ਜੋ ਬਰਾਜੀ ਅਬਚਲ ਨਗਮਾ ਸ੍ਰੀ ਸੱਚਖੰਡ ਕੇਦਰ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ
1: ਸਤਨਾਮ ਸ੍ਰੀ ਵਾਹਿਗੁਰੂ ਜੀ ਮੈਂ ਆਇਆ ਦੂਰੋਂ ਚੱਲ ਕੇ

ਚੜਿਆ ਦੇਈ ਸਿਸ ਉਤਾਰ ਨੈਣ ਮਹੰਜ ਤਰਸ ਦੇ ਕਦ ਪਸੀ ਦੀਦਾਰ ਸੱਜਣ ਸੱਚਾ ਪਾਤਸ਼ਾਹ ਸਿਰਸਾ ਦੇ ਸਾਹੂ ਜਿਸ ਪਾਸ ਬੈਠਿਆ ਸੋਈਐ

ਜਵਾ ਚਤਰਦ ਸਾਕੀਨੋ ਬਲ ਆਪਣਾ ਸਿਰੀ ਉਪਰ ਕਰ ਧਾਰਿਓ ਕਿਰਪਾ ਕਠਾਕਿਆ।